0: ਪੌੜੀ ਵੱਡੀ ਹੁੰਡਾ ਪਾਰ ਤੇਰਾ ਮਤਬਾਰ ਪਰਦਾ ਪੰਜਾਬ ਤੇਰਾ ਮਤਬਾਰ ਪੰਜਾਬ ਜੀਆਂ ਦਾ ਦਿਲ ਜਾਣ ਲਾ ਤੇਰਾ ਵਸ ਤੇਰਾ ਕਰਨ ਲਾ ਤੇਰਾ ਵਸ ਤੇਰਾ ਕਰਦੀ ਰਾ ਮਨ ਬਤਾਏ ਤੋ ਤੇਰਾ ਮਨ ਹਰਦਮ ਦੇ ਜਾਏ ਤੋ ਤੇਰਾ ਘਰ ਮਾਨ ਸਰਬ ਜਲਾ ਭਰਪੂਰ ਦੇ ਸਰਬ ਜਲਾ ਭਰਪੂਰ ਨਾਨਕ ਦਾ ਸੰਦਾ ਤੇਰਾ ਗਰਬ ਨਾਨਕ ਦਾ ਸੰਦਾ ਤੇਰਾ ਮਨ ਦਾ ਸੰਦਾ ਬਣ ਦਾ ਮਨ ਦਾ ਸੰਦਾ ਦੋਇ ਦਾਇ ਦਾਇ ਕੇ ਲੈ ਸਿਵ ਸਰਾ ਦੋਇ ਦਾਇ ਦਾਇ ਪੂਰੀਆਂ ਵਾਚ ਰਮਦੂਆਂ ਕਰਨੀ ਆਪੋ ਆਪਣੀ ਕਿਨੇ ਰਹਿ ਤੇ ਤੁਮਨੀ ਕਿਨੇ
1: ਜਿੰਨੀ ਨਾਮ ਤੇ ਆਇਆ ਜਿੰਨੀ ਨਾਮ ਤੇ ਆਇਆ ਤੇ ਖਾਲ ਰਹਿ ਨਾਨਕ ਤੇ ਮੁਖ ਨਾਨਕ ਤੇ ਛੁਟੇ ਨਾ ਕੇ ਜਿੰਨੀ ਨਾਮ ਤੇ ਆਇਆ ਜਿੰਨੀ ਨਾਮ ਤੇ ਆਇਆ ਤੇ ਖਾਲ ਨਾਨਕ ਤੇ ਮੁਖ ਉਨੇ ਮੁਖ ਤੇ ਛੁਟੇ ਨਾ ਛੁਟੇ ਨਾ ਗੁਰੂ।

श्री अकाल पुरख दीन का सारी सा

Thank you.

Thank you.

I'm not going to be able to do that.

I'm going to go to the hospital.

Thank you.

Thank you.

Thank you.

Why did he

ਕਰਨੀ ਪੁੱਤਰ ਦੀ ਦਾਤ ਬਖਸ਼ੇ ਕਿਰਤਾਰਥ ਕਰਨਾ ਝੋਲੀਆਂ ਹਰਿਆ ਭਰਿਆ ਕਰਨੀਆਂ। ਗੁਰਪ੍ਰੀਤ ਸਿੰਘ ਜੀ 3001 ਸਾਰ ਰੁਪਏ ਆਦਰ ਕਰਦੇ। ਪਰਮਜੀਤ ਸਿੰਘ ਜੀ ਨਵਦੀਪ ਕੌਰ ਜੀ ਲੰਗਰਾਂ ਲਈ 1000 ਰੁਪਏ ਆਦਰ ਕਰਦੇ। ਜਸਵਿੰਦਰ ਕੌਰ ਜੀ, ਸਿਮਰਨਦੀਪ

ਜਨਮ ਦਿਨ ਦੇ ਖੁਸ਼ੀਆਂ ਵਜਾਓ। ਕਾਕਾ ਬਲਵੀਰ ਸਿੰਘ ਪ੍ਰਤਾਪ ਸਿੰਘ ਪਾਟਨੂਰ ਵਾਲੇ 200 ਰੁਪਏ ਆਦਰ ਕਰਦੇ। ਦੀਰਘ ਆਯੂ ਦੇ ਅਰੋਗਤਾ ਬਖਸ਼ਣੀ, ਆਤਮਕ ਸ਼ਾਂਤੀ ਲਈ ਕਰਤਾਰ ਕਰ ਸੁਖਮਨੀ। ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ, ਸਵਰਗਵਾਸੀ ਪਦਮ ਸਿੰਘ ਜੀ ਸੁਖਮਨੀ, ਸਰਦਾਰ ਪ੍ਰਕਾਸ਼ ਸਿੰਘ ਜੀ ਸੁਖਮਨੀ। ਆਪ ਜੀ ਦੇ ਹਜ਼ੂਰੀ ਵਿੱਚ ਲੰਗਰਾਲੀ ਮਾਇਆ ਹਾਜ਼ਰ ਕਰਦੇ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾ ਬਹਾਦੁਰ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ, ਸਿਰੇ ਭਾਵ ਲਾ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਪਾਤਸ਼ਾਹ ਮਾਰੇ ਤਰਸ ਕੀਰਤਨ ਦੀ ਹਾਜ਼ਰੀ ਪੜਦਿਆਂ ਗੁਰਬਾਣੀ ਕੀਰਤਨ ਸਤਿਕਾਰ ਵਜੋਂ ਸੰਗਤਾਂ ਨੂੰ ਬੇਅੰਤ ਮਾਇਆ ਹਜ਼ਰੇ ਪਾਤਸ਼ਾਹ ਇਨਾਮ ਦੇਣ, ਸਭਨਾਂ ਦੀਆਂ ਚੜ੍ਹਦੀ ਕਲਾਵਾਂ ਬਖਸ਼ਿਸ਼ ਕਰਨ, ਮਾਰ ਆਪਣੇ ਚਰਨਾਂ ਨਾਲ ਕੀਰਤਨਾਂ ਜੋੜੀ ਰੱਖਣਾ, ਹਰਦ ਮੈਦਾਨ ਫਤਿਹ।

ਛੇ ਪਿਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਿਹ, ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਢੱਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ, ਤਰਨ ਤਾਰਨ ਜੀ, ਤਾਪਿਆਣੇ ਜੀ, ਖਡੂਰ ਜੀ, ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ। ਥੰਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਸ਼੍ਰੀ ਬਾਬੇ ਨਾਨਕੜੇਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਦਮਦਮੇ ਜੀ, ਤਮਤਾਣ ਜੀ, ਮੁਕਤਸਰ ਸਾਹਿਬ, ਪਾਉਂਟਾ ਸਾਹਿਬ, ਤਖ਼ਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ ਮੈਂ, ਸੀਸਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰ ਬੋਲੋ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰਬਾਣੀ ਅਤੇ ਸਤਿਗੁਰਾਂ ਦੇ ਦਰਸ਼ਨ ਦੀ ਦਾਰ ਦੁਆਰਾ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਵਨ ਗੁਰਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾਂ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸੋ ਜਿਵੇਂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ ਮਨ ਬਾਣੀ ਸਰੀਰ ਕਰਕੇ ਸਾਵਧਾਨ ਹੋ ਕਰਕੇ ਗੁਰਚਰਣਾਂ ਦੇ ਨਾਲ ਜੁੜਦਿਆਂ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ

ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡੇ ਮਨ ਦੀਆਂ ਚਿੰਤਾਵਾਂ ਨਹੀਂ ਉਤਰਦੀਆਂ।

0: ਕੋਈ ਨਾ ਕੋਈ ਚਿੰਤਾ ਹਰ ਕਾਲ ਹਰ ਸਮੇਂ ਹਰ ਵੇਲੇ ਬਣੀ ਰਹਿੰਦੀ ਹੈ। ਇੱਕ ਚਿੰਤਾ ਤੋਂ ਛੁਟਕਾਰਾ ਹੁੰਦਾ ਹੈ, ਦੂਜੀ ਆ ਚੰਬੜਦੀ ਹੈ, ਦੂਜੀ ਤੋਂ ਛੁੱਟਦੇ ਹੈ, ਤੀਜੀ ਚੌਥੀ ਆਉਣ ਲੱਗਦੀ ਹੈ। ਮਹਾਰਾਜ ਇਹਨਾਂ ਚਿੰਤਾਵਾਂ ਤੋਂ ਕਿਰਪਾ ਕਰਕੇ ਛੁਟਕਾਰੇ ਵਾਸਤੇ ਸਾਨੂੰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰੋ ਜੀ। ਸਾਧ ਸੰਗਤ ਜੀ, ਕੱਲ੍ਹ ਦੇ ਦੀਵਾਨ ਦੇ ਅੰਦਰ ਵੀ ਜੋ ਕਥਾ ਵਿਚਾਰ ਸਰਵਣ ਕੀਤੀ ਸੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੀਵਨ ਮਨੋਰਥ ਨੂੰ ਸਫਲਾ ਕਰਨ ਵਾਸਤੇ ਜੋ ਉਪਦੇਸ਼ ਬਖਸ਼ੇ ਸਨ, ਵਿਖੈ ਰਸ ਸਿਉ ਆਸਖਤ ਮੂੜੇ ਕਾਹੇ ਸੁਖਮਾਨ। ਹੇ ਮੂਰਖ ਪ੍ਰਾਣੀ, ਤੂੰ ਵਿਸ਼ੇ ਸੁਖਾਂ ਦੇ ਅੰਦਰ ਤਦਾਕਾਰ ਹੋ ਰਿਹਾ ਹੈ, ਗਲਤਾਨ ਹੋ ਰਿਹਾ ਹੈ। ਵਿਸ਼ੇ ਸੁਖਾਂ ਨੇ ਦੱਬ ਲਿਆ ਏ ਤੈਨੂੰ, ਤੂੰ ਕਿਵੇਂ ਸੁੱਖ ਮੰਨੀ ਬੈਠਾ ਕਿ ਤੈਨੂੰ ਇਹਨਾਂ ਦੇ ਵਿੱਚੋਂ ਸੁੱਖ ਪ੍ਰਾਪਤ ਹੋਵੇਗਾ। ਅਤੇ ਸਤਿਗੁਰੂ ਜੀ ਨੇ ਅੱਗੇ ਬਚਨ ਕੀਤੇ ਸਨ, ਕਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ। ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੈਨੂੰ ਰੋਗ ਵਿਆਪ ਰਹੇ ਨੇ ਨਾ, ਇਹ ਜਨਮਾਂ ਵਿੱਚ ਭਰਮਾਉਣ ਵਾਸਤੇ ਦੁੱਖਾਂ ਦੀ ਖਾਣ ਨੇ। ਪਤਿਤ ਪਾਵਨ ਸਰਨ ਆਇਓ, ਬੇਨਤੀਆਂ ਕਰਨੀਆਂ ਨੇ ਪਤਿਤਾਂ ਨੂੰ ਪਾਵਨ ਕਰਨ ਵਾਲੇ ਗਰੀਬ ਨਿਵਾਜ। ਵਾਹਿਗੁਰੂ ਜੀ, ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿਖੇ ਆਏ ਹਾਂ, ਉਧਰ ਨਾਨਕ ਜਾਨ। ਸਾਨੂੰ ਆਪਣੇ ਜਾਣ ਕਰਕੇ, ਚਰਨਾਂ ਦੀ ਸ਼ਰਨ ਵਿੱਚ ਪਿਆ ਜਾਣ ਕਰਕੇ ਸਾਡਾ ਉਧਾਰ ਕਰ ਦੇਵੋ। ਇਸੇ ਪ੍ਰਕਰਨ ਦੇ ਨਾਲ ਮਿਲਦਾ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਉਚਾਰਨ ਕਰਕੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕਰਦੇ ਹਨ ਜੀ।
1: ਅਵਲੋਕੋ ਰਾਮ ਕੋ ਮੁਖਾਰ ਬਿੰਦ।
0: ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨਿੱਜ ਦਾ ਤਜ਼ਰਬਾ ਸਾਂਝਾ ਕਰਦੇ ਨੇ। ਇਹ ਬੜੀ ਵੱਡੀ ਬਾਤ ਹੈ ਕਿ ਜਦੋਂ ਜਗਿਆਸੂ ਜਨ ਆਪਣੇ ਮਨ ਦੀ ਸ਼ਾਂਤੀ ਦੀ ਪ੍ਰਥਾ ਇਹ ਪੁੱਛਦੇ ਨੇ ਤੇ ਸਤਿਗੁਰੂ ਜੀ ਆਪਣਾ ਨਿੱਜ ਦਾ ਤਜ਼ਰਬਾ ਦੱਸਦੇ ਨੇ। ਕੋਈ ਬਿਜ਼ਨਸਮੈਨ ਹੋਵੇ, ਕੋਈ ਵੱਡਾ ਲੀਡਰ ਹੋਵੇ, ਕੋਈ ਵੱਡਾ ਆਗੂ ਹੋਵੇ, ਵੱਡਾ ਪੁਰਖ ਹੋਵੇ ਤੇ ਆਪਣਾ ਸੀਕ੍ਰੇਟ ਕਿਸੇ ਦੇ ਨਾਲ ਕਦੇ ਸ਼ੇਅਰ ਨਹੀਂ ਕਰਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਦਾਤੇ ਨੇ, ਕਿਸੇ ਗੱਲ ਦਾ ਛੁਪਾ ਰੱਖਦੇ ਹੀ ਨਹੀਂ। ਚਿੰਤਾ ਕਿਵੇਂ ਮਿਟਦੀਆਂ ਨੇ, ਪਹਿਲਾਂ ਨਿੱਜ ਦਾ ਤਜ਼ਰਬਾ ਸਾਂਝਾ ਕਰਦੇ ਨੇ, ਫਿਰ ਉਪਦੇਸ਼ ਦਿੰਦੇ ਨੇ। ਬਚਨ ਕਰਦੇ ਨੇ, ਭਾਈ ਅਸੀਂ ਤਾਂ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਰਬ ਵਿਆਪੀ ਪਰਮੇਸ਼ਰ ਜੀ ਨੇ ਨਾ, ਤਿਸ ਦੇ ਮੁਖਾਰ ਬਿੰਦ ਮੁਖ ਅਰ ਬਿੰਦ ਕਮਲ ਸਰੀਖੇ ਮੁਖੜੇ ਨੂੰ ਹਰ ਵੇਲੇ ਤੱਕਦੇ ਰਹਿੰਦੇ ਹਾਂ। ਵਾਹਿਗੁਰੂ ਜੀ ਦੇ ਦੀਦਾਰ ਹਰ ਵੇਲੇ ਕਰਦੇ ਰਹਿੰਦੇ ਹਾਂ।
1: ਖੋਜਤ ਖੋਜਤ ਰਤਨ ਪਾਇਓ।
0: ਮਹਾਰਾਜ ਆਪ ਜੀਆਂ ਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਹੋਈ ਹੈ ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਖੋਜਿਆ ਹੈ ਤਨ ਕਰਕੇ, ਖੋਜਿਆ ਹੈ ਮਨ ਕਰਕੇ, ਖੋਜਿਆ ਹੈ ਬਾਣੀ ਕਰਕੇ, ਖੋਜਿਆ ਹੈ ਸਰੀਰ ਕਰਕੇ, ਖੋਜਣੇ ਵਾਲੇ ਹੋ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਦੁਆਰਾ ਜਦੋਂ ਖੋਜਿਆ ਨਾ, ਰਤਨ ਪਾਇਓ, ਫਿਰ ਰਤਨਾਂ ਦੀ ਨਿਆਈ ਅਮੁੱਲਕ ਹਰੀ ਪਰਮੇਸ਼ਰ ਜੀ ਨੂੰ ਪ੍ਰਾਪਤ ਕੀਤਾ
1: ਹੈ।
0: ਹੁਣ ਸਵਾਲ ਦਾ ਜਵਾਬ ਦਿੰਦੇ ਨੇ, ਜਦੋਂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਨਾ, ਸਾਡੀਆਂ ਸਾਰੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਬਿਨਸ ਗਈਆਂ ਨੇ, ਨਾਸ ਹੋ ਗਈਆਂ ਨੇ, ਹੁਣ ਚਿੰਤਾ ਕੋਈ ਨੇੜੇ ਵੀ ਨਹੀਂ ਆਉਂਦੀ। ਭਾਈ ਐਸੀ ਬਖਸ਼ਿਸ਼ ਵਾਹਿਗੁਰੂ ਜੀ ਦੇ ਦਰਸ਼ਨਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਆਪਣਾ ਨਿੱਜ ਦਾ ਤਜ਼ਰਬਾ ਸਾਂਝਾ ਕਰਕੇ ਹੁਣ ਉਪਦੇਸ਼ ਦੀ ਦਾਤ ਬਖਸ਼ਦੇ ਨੇ। ਸ਼ੁਰੂ ਤੋਂ ਪੜ੍ਹ ਦਿਓ ਜੀ।
1: ਅਵਲੋਕੋ ਰਾਮ ਕੋ ਮੁਖਾਰ ਬਿੰਦ।
0: ਹੇ ਭਾਈ, ਅਵਲੋਕਣੇ ਵਾਲੇ ਹੋ ਕਰਕੇ, ਵੇਖਣੇ ਵਾਲੇ ਹੋ ਕਰਕੇ, ਦਰਸ਼ਨ ਕਰਨੇ ਵਾਲੇ ਹੋ ਕਰਕੇ ਨਾ, ਵਾਹਿਗੁਰੂ ਜੀਆਂ ਦੇ ਕਮਲ ਸਰੀਖੇ ਮੁਕੜੇ ਦੇ ਪਾਵਨ ਦਰਸ਼ਨ ਦੀਦਾਰ ਕਰਨੇ ਕਰੋ।
1: ਖੋਜਤ ਖੋਜਤ ਰਤਨ ਪਾਇਓ।
0: ਮਹਾਰਾਜ ਫਿਰ ਸਾਡੀਆਂ ਚਿੰਤਾਵਾਂ ਉਤਰ ਜਾਣਗੀਆਂ ਕਿ ਸਾਨੂੰ ਸੱਚਮੁੱਚੀ ਵਾਹਿਗੁਰੂ ਜੀ ਦੇ ਦੀਦਾਰ ਹੋ ਸਕਦੇ ਨੇ, ਕਿਉਂਕਿ ਸਭ ਤੋਂ ਪਹਿਲਾਂ ਤਾਂ ਸਾਧ ਸੰਗਤ ਜੀ ਸਾਨੂੰ ਇਹ ਭਰੋਸਾ ਹੀ ਨਹੀਂ ਆਉਂਦਾ ਕਿ ਸਾਨੂੰ ਵੀ ਦਰਸ਼ਨ ਹੋ ਸਕਦੇ ਨੇ। ਬਹੁਤ ਵਿਰਲੇ ਲੱਖਾਂ 'ਚੋਂ ਕੋਈ ਇੱਕ ਵਿਰਲਾ ਹੋਵੇਗਾ ਜਿਸ ਨੂੰ ਭਰੋਸਾ ਹੋਵੇ ਕਿ ਮੈਨੂੰ ਦੀਦਾਰ ਹੋਣਗੇ, ਨਹੀਂ ਤਾਂ ਭਰੋਸਾ ਹੀ ਨਹੀਂ ਵੱਜਦਾ ਕਦੇ ਦੀਦਾਰ ਹੋਣਗੇ। ਅਤੇ ਸੱਚੀ ਗੱਲ ਇਹ ਹੈ, ਅਸੀਂ ਬਹੁਤ ਆਤ ਗਿਣਤੀ ਵਾਲੇ ਉਹ ਹਾਂ ਜਿਨ੍ਹਾਂ ਨੇ ਦਰਸ਼ਨਾਂ ਦੀ ਕਦੇ ਅਰਦਾਸ ਹੀ ਨਹੀਂ ਕੀਤੀ ਕਿ ਵਾਹਿਗੁਰੂ ਜੀ ਸਾਨੂੰ ਆਪਣੇ ਦੀਦਾਰ ਦਿਓ। ਆਉਂਦੇ ਹਾਂ, ਦਾਤਾਂ ਮੰਗਦੇ ਹਾਂ, ਝੋਲੀਆਂ ਭਰ ਕੇ ਮੁੜ ਜਾਂਦੇ ਹਾਂ, ਭਾਵੇਂ ਦਾਤਾਂ ਸਤਿਗੁਰੂ ਜੀ ਦੇ ਪਾਸੋਂ ਹੀ ਲੈਣੀਆਂ ਨੇ, ਦਾਤਾਂ ਮੰਗਣ ਕਿਤੇ ਹੋਰ ਨਹੀਂ ਜਾਣਾ। ਮਾਨ ਮੰਗਾਓ, ਤਾਨ ਮੰਗਾਓ, ਧਨ ਲਖਮੀ ਸੁਤ ਦੇਹ, ਜਿਹੜੇ ਵਾਹਿਗੁਰੂ ਜੀ ਸਾਰਿਆਂ ਪਦਾਰਥਾਂ ਦੇ ਦਾਤੇ ਨੇ, ਕਦੇ ਉਸ ਦਾਤਾ ਜੀ ਦਾ ਨਾਮ ਵੀ ਮੰਗ ਲਈਏ, ਕਦੇ ਤਿਸ ਦਾਤਾ ਜੀ ਦੇ ਦੀਦਾਰ ਵੀ ਮੰਗ ਲਈਏ, ਕਦੇ ਤਿਸ ਪਰਮੇਸ਼ਰ ਜੀ ਦੇ ਦਰਸ਼ਨਾਂ ਦੀ ਦਾਤ ਵੀ ਮੰਗ ਲਈਏ ਕਿ ਮਹਾਰਾਜ ਆਪਣਾ ਦਰਸ਼ਨ ਦੇਵੋ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਗੁਰ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਹਿਰਦੇ ਦੇ ਅੰਦਰ ਖੋਜਣੇ ਵਾਲੇ ਹੋ ਕਰਕੇ ਜਦੋਂ ਖੋਜਣਾ ਕਰੋਗੇ, ਰਤਨ ਪਾਇਓ, ਫਿਰ ਰਤਨਾ ਦੀ ਨਿਆਈ ਅਮੁੱਲਕ ਪਰਮੇਸ਼ਰ ਜੀ ਨੂੰ ਪਾ ਲਵੋਗੇ
1: ਸਭ ਚਿੰਦ।
0: ਤੇ ਜਿਸ ਕਿਸੇ ਨੇ ਵੀ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ ਨਾ, ਚਿੰਤਾ ਤੇ ਇਸ ਦੇ ਨੇੜੇ ਵੀ ਨਹੀਂ ਰਹਿੰਦੀ। ਜਿਵੇਂ ਸੂਰਜ ਚੜ੍ਹਨ ਦੇ ਨਾਲ ਹਨੇਰੇ ਦਾ ਅਭਾਵ ਹੋ ਜਾਂਦਾ, ਭੋਜਨ ਛਕਣ ਦੇ ਨਾਲ ਭੁੱਖ ਦਾ ਅਭਾਵ ਹੋ ਜਾਂਦਾ, ਜਲ ਛਕਣ ਦੇ ਨਾਲ ਪਿਆਸ ਮਿਟ ਜਾਂਦੀ ਏ, ਇਵੇਂ ਵਾਹਿਗੁਰੂ ਜੀ ਦੇ ਦੀਦਾਰੇ ਕਰਨੇ ਦੇ ਨਾਲ ਸਾਰੇ ਦੁੱਖ ਜਨ ਦਰਦ ਰੋਗ ਸੋਗ ਚਿੰਤਾ ਤੇ ਝੋਰੇ ਮਿਟ ਜਾਂਦੇ ਨੇ। ਕਿਸੇ ਪ੍ਰਕਾਰ ਦੀ ਕੋਈ ਜਿਹੜੀ ਚਿੰਤਾ ਮਨ ਵਿੱਚ ਰਹਿੰਦੀ ਨਹੀਂ। ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਖੋਜਣੇ ਵਾਲੇ ਹੋ ਕਰਕੇ ਜਿਨ੍ਹਾਂ ਨੇ ਗੁਰ ਸ਼ਬਦ ਦੀ ਵਿਚਾਰ ਦੁਆਰਾ ਹਿਰਦੇ ਦੇ ਅੰਦਰ ਖੋਜਿਆ, ਰਤਨ ਸਰੂਪ ਪਰਮੇਸ਼ਰ ਜੀ ਨੂੰ ਤਿੰਨਾਂ ਨੇ ਪਾਇਆ ਹੈ, ਜਿਨ੍ਹਾਂ ਨੇ ਪਾਇਆ ਤਿੰਨਾਂ ਦੀਆਂ ਸਾਰੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਮੁੱਕ ਗਈਆਂ ਨੇ, ਵਿਸਰ ਗਈਆਂ ਨੇ, ਭੁੱਲੀ ਗਈ ਕਿ ਚਿੰਤਾ ਹੁੰਦੀ ਕੀ ਹੈ। ਚਿੱਤ ਚੇਤੇ ਵਿੱਚ ਚਿੰਤਾ ਦਾ ਫੁਰਨਾ ਵੀ ਯਾਦ ਨਹੀਂ ਆਉਂਦਾ, ਖਿਆਲ ਮਾਤਰ ਵੀ ਤਿੰਨਾਂ ਨੂੰ ਭਾਈ ਚਿੰਤਾ ਨਹੀਂ ਫੁਰਦੀ ਹੈ। ਐਸਾ ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਪ੍ਰਤਾਪ ਸਤਿਗੁਰੂ ਜੀ ਨੇ ਜਣਾਇਆ ਹੈ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
1: ਕਮਲ ਹਿਰਦਾ ਤਹਾਰ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਵਾਸਤੇ ਹੋਰ ਕਿਹੜੇ ਕਾਰਜ ਕਰਨੇ ਯੋਗ ਨੇ, ਜਿਨ੍ਹਾਂ ਕਾਰਜਾਂ ਦੇ ਕਰਨੇ ਕਰਕੇ ਵਾਹਿਗੁਰੂ ਜੀ ਦੀ ਸਾਨੂੰ ਪ੍ਰਾਪਤੀ ਹੋ ਜਾਵੇ। ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਵਾਹਿਗੁਰੂ ਜੀ ਦੇ ਅਧਿਸ਼ਠਾਨ ਰੂਪੀ ਆਸਰਾ ਰੂਪੀ ਚਰਣਾਂ ਨੂੰ ਅਥਵਾ ਚਿੱਤ ਚਰਨ ਨਾਮ ਨਾਮ ਰੂਪੀ ਚਰਣਾਂ ਨੂੰ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਗੁਰਬਾਣੀ ਰੂਪ ਚਰਣਾਂ ਨੂੰ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ, ਇਹ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਨੇ। ਭਾਈ ਵਾਹਿਗੁਰੂ ਜੀਆਂ ਦੇ ਚਰਨ ਕਮਲਾਂ ਨੂੰ, ਗੁਰਬਾਣੀ ਰੂਪੀ ਨਾਮ ਰੂਪੀ ਚਰਨ ਕਮਲਾਂ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖੋ।
1: ਦੁੱਖ ਮੰਦ,
0: ਜਿਨ੍ਹਾਂ ਨੇ ਵੀ ਚਰਨ ਕਮਲਾਂ ਨੂੰ ਹਿਰਦੇ ਦੇ ਅੰਦਰ ਧਾਰਨ ਕੀਤਾ, ਉਹਨਾਂ ਦੀ ਮੰਦ ਕਰਮਾਂ ਦੀ ਸਾਰੀ ਵਾਸ਼ਨਾ ਉਤਰ ਗਈ, ਉਤਰਿਆ ਦੁੱਖ। ਭਾਈ ਉਹਨਾਂ ਦਾ ਜਨਮ ਮਰਨ ਦਾ ਦੁੱਖ ਵੀ ਉਤਰ ਗਿਆ, ਉਹਨਾਂ ਦਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਦਾ, ਇਸੇ ਪ੍ਰਕਾਰ ਜੜ ਮਾਇਆ ਚੇਤਨ ਮਾਇਆ ਦੇ ਬੰਧਨਾਂ ਦਾ ਤੇ ਜਮਾਂ ਦੇ, ਇਸੇ ਪ੍ਰਕਾਰ ਜੋ ਫਾਹੇ ਗਲ ਵਿੱਚ ਆ ਪਾਉਂਦੇ ਨੇ ਉਹਨਾਂ ਦਾ ਸਾਰਾ ਦੁੱਖ ਉਤਰ ਗਿਆ ਹੈ। ਮੰਦ ਮੰਦ ਜੂਨੀਆਂ ਵਿੱਚ ਲਿਜਾਣ ਵਾਲਾ, ਮੰਦ ਕਰਮਾਂ ਵਿੱਚ ਲਾਉਣ ਵਾਲਾ ਸੁਭਾਅ ਵੀ ਉਹਨਾਂ ਦਾ ਉਤਰ ਗਿਆ ਹੈ ਜੀਓ।
1: ਰਾਜ ਧਨ ਪਰਿਵਾਰ ਮੇਰਾ,
0: ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮਹਾਰਾਜ, ਦੁਨੀਆਂ ਦੇ ਅੰਦਰ ਰਹਿਣ ਵਾਲਾ ਹਰ ਇੱਕ ਪ੍ਰਾਣੀ ਵੱਡੀਆਂ ਸੋਚਾਂ ਸੋਚਦਾ, ਮਨ ਕਰਕੇ ਬੜੀਆਂ ਦੌੜਾਂ ਲਾਉਂਦਾ। ਕੋਈ ਸੋਚਦਾ ਮੈਨੂੰ ਰਾਜ ਭਾਗ ਦੀ ਪ੍ਰਾਪਤੀ ਹੋਵੇ, ਕੋਈ ਕਹਿੰਦਾ ਮੈਨੂੰ ਧਨ ਮਾਲ ਪ੍ਰਾਪਤ ਹੋ ਜਾਵੇ, ਕੋਈ ਕਹਿੰਦਾ ਮੇਰਾ ਪਰਿਵਾਰ ਵੱਡਾ ਫਲੇ ਫੁੱਲੇ ਤੇ ਸੁਖੀ ਵਸੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀਆਂ ਦੇ ਮਨ ਵਿੱਚ ਕਦੇ ਐਸਾ ਫੁਰਨਾ ਨਹੀਂ ਆਉਂਦਾ। ਤੇ ਹਜ਼ੂਰ ਫਰਮਾਉਂਦੇ ਹਨ,
1: ਰਾਜ ਧਨ ਪਰਿਵਾਰ ਮੇਰਾ,
0: ਭਾਈ ਮੇਰੇ ਵਾਸਤੇ ਰਾਜ ਭਾਗ ਵੀ ਇਹੀ ਹੋਈ ਹੈ, ਮੇਰੇ ਵਾਸਤੇ ਧਨ ਦਾ ਵੱਡਾ ਭਾਰੀ ਖਜ਼ਾਨਾ ਵੀ ਇਹੀ ਹੋਈ ਹੈ, ਮੇਰੇ ਵਾਸਤੇ ਮੇਰਾ ਬਾਗ ਪਰਿਵਾਰ ਵੀ ਇਹੀ ਉਹੀ ਹੈ।
1: ਸਰਬ ਸੋ ਗੋਬਿੰਦ,
0: ਜੋ ਸਰਬ ਸੋ ਸਾਰਿਆਂ ਸਮਿਆਂ ਦੇ ਅੰਦਰ ਸਰਬਤ ਸਥਾਨਾਂ ਤੇ ਗੋਬਿੰਦ ਪ੍ਰਿਥਵੀ ਦੇ ਰਖਵਾਲਾ ਰੂਪ ਪਰਮੇਸ਼ਰ ਜੀ ਨੂੰ ਤੱਕਦੇ ਹਾਂ। ਪਰਮੇਸ਼ਰ ਜੀਆਂ ਦੇ ਦਰਸ਼ਨ ਦੀਦਾਰ ਹੀ ਸਾਡਾ ਰਾਜ ਭਾਗ ਹੈ, ਪਰਮੇਸ਼ਰ ਜੀਆਂ ਦੇ ਦਰਸ਼ਨ ਦੀਦਾਰ ਹੀ ਸਾਡੇ ਵਾਸਤੇ ਧਨ ਮਾਲ ਹੈ, ਤੇ ਪਰਮੇਸ਼ਰ ਜੀਆਂ ਦਾ ਪਾਵਨ ਸਰੂਪ ਹੀ ਸਾਡੇ ਵਾਸਤੇ ਸਾਡਾ ਪਰਿਵਾਰ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨੀ ਥਾਈ ਤਾ ਭਾਉ ਕਿਹਾ ਕਾੜਾ ਜੀਓ। ਭਾਈ ਸਾਡੀਆਂ ਤੇ ਸਾਰੀਆਂ ਰਿਸ਼ਤੇਦਾਰੀਆਂ, ਸਾਰੀਆਂ ਨਾਤੇਦਾਰੀਆਂ, ਸਾਰੇ ਰਿਸ਼ਤੇ ਨਾਤੇ, ਇਸੇ ਪ੍ਰਕਾਰ ਸਾਕ ਸੰਬੰਧ ਸਾਰੇ ਵਾਹਿਗੁਰੂ ਜੀ ਦੇ ਨਾਲ ਹੀ ਨੇ। ਵਾਹਿਗੁਰੂ ਜੀ ਦੇ ਨਾਲ ਹੀ ਅਸੀਂ ਸਾਰੀਆਂ ਰਿਸ਼ਤੇਦਾਰੀਆਂ ਆਪਣੀਆਂ ਤੇ ਹਿਰਦੇ ਦਾ ਸਨੇਹ ਮੰਨਦੇ ਹਾਂ।
1: ਸੰਗਮ ਲਾਭ ਪਾਇਓ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਜਨਮ ਮਰਨ ਕਿਵੇਂ ਮਿਟਦਾ, ਕਿਰਪਾ ਕਰਕੇ ਦੱਸੋ। ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਨੇ ਸੰਤ ਜਨਾਂ ਦੀ ਸੰਗਤ ਕਰਕੇ ਅੰਮ੍ਰਿਤ ਨਾਮ ਦੇ ਜਪਣੇ ਰੂਪ ਲਾਭ ਨੂੰ ਪ੍ਰਾਪਤ ਕੀਤਾ ਹੈ,
1: ਨਾਨਕ ਫਿਰ ਨਾ ਮਰੰਦ।
0: ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਫਿਰ ਉਹ ਬਹੁੜੋ ਦੂਸਰੇ ਸਰੀਰਾਂ ਨੂੰ ਧਾਰਨ ਕਰਕੇ ਜੂਨੀਆਂ ਵਿੱਚ ਆ ਕੇ ਮਰਦਾ ਨਹੀਂ, ਉਸ ਦਾ ਜਨਮ ਮਿਰਨ ਮਿਟ ਜਾਂਦਾ ਹੈ, ਜਿਹੜਾ ਸਤਸੰਗਤ ਦੇ ਨਾਲ ਮਿਲ ਕਰਕੇ ਲਾਭ ਸਰੂਪ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰ ਲੈਂਦਾ, ਜੋ ਜਪਦਾ ਹੈ ਸਤਨਾਮ
1: ਸ੍ਰੀ
0: ਵਾਹਿਗੁਰੂ ਭਾਈ ਬਹੁੜੋ ਜੂਨੀਆਂ ਵਿੱਚ ਜਨਮਦਾ ਨਹੀਂ ਤੇ ਜਨਮ ਜਿਸ ਨੇ ਲਿਆ ਹੀ ਨਹੀਂ ਉਹ ਮਰੇਗਾ ਕਿਵੇਂ। ਇਸ ਪ੍ਰਕਾਰ ਫਿਰ ਆ ਕਰਕੇ ਦੁਖਦਾਇਕ ਮੌਤੇ ਵੀ ਉਹ ਨਹੀਂ ਮਰਦਾ। ਇਸੇ ਪ੍ਰਕਾਰ ਵਾਹਿਗੁਰੂ ਜੀ ਦੇ ਪਿਆਰ ਅਵਸਥਾ ਦੇ ਵਿੱਚ ਸਦਾ ਜੀਉਂਦਾ। ਸੰਸਾਰ ਵੱਲੋਂ ਤਾਂ ਬਿਰਤੀ ਨੂੰ ਅਭਾਵ ਉੱਚੀ ਕਰਕੇ ਰੱਖਦਾ ਹੈ ਤੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੀਉਂਦਾ। ਐਸਾ ਜਿਹੜਾ ਵੀ ਕੋਈ ਵਾਹਿਗੁਰੂ ਜੀ ਦਾ ਪਿਆਰਾ ਹੁੰਦਾ ਹੈ ਬਹੁੜੋ ਜੂਨੀਆਂ ਵਿੱਚ ਆ ਕਰਕੇ ਮ੍ਰਿਤੂ ਭਾਵ ਨੂੰ ਪ੍ਰਾਪਤ ਨਹੀਂ ਹੁੰਦਾ ਹੈ ਜੀਓ।
1: ਕਾਂਜੜਾ ਮਹੱਲਾ ਪੰਜਵਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਹਦਾਇਤ ਕਰਦੇ ਨੇ, ਸਿੱਖਿਆ ਦਿੰਦੇ ਨੇ। ਭਾਈ ਜਦੋਂ ਇਸ ਪਾਵਨ ਗੁਰ ਸ਼ਬਦ ਨੂੰ ਰਾਗ ਵਿੱਚ ਪਾ ਕੇ ਗਾਇਨ ਕੀਤਾ ਜਾਵੇ, ਕੀਰਤਨ ਕੀਤਾ ਜਾਵੇ ਨਾ, ਫਿਰ ਪੰਜਵੇਂ ਸੁਰਤਾਲ ਘਰ ਦੇ ਅੰਦਰ ਤੇ ਇਸ ਨੂੰ ਪੜ੍ਹਨਾ ਹੈ। ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ ਗੁਰਦੇਵ ਪਿਤਾ ਜੀ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਦੁੰਦਵਾਤ ਤੋਂ ਰਹਿਤ ਨੇ, ਉਹ ਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਸਤਿਗੁਰ ਪ੍ਰਸਾਦ।
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਪੂਰਿਆਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀਓ।
1: ਨਾਮ ਅਰਾਧ।
0: ਗੁਰਦੇਵ ਪਿਤਾ ਜੀ ਨੂੰ ਬੇਨਤੀ ਕੀਤੀ ਜਗਿਆਸੂ ਜਨਾਂ ਨੇ, ਹੇ ਸੱਚੇ ਪਾਤਸ਼ਾਹ, ਦੁਨੀਆਂ ਦੇ ਅੰਦਰ ਬੇਅੰਤ ਪ੍ਰਕਾਰ ਦੀ ਪੂਜਾ ਹੁੰਦੀ ਹੈ। ਕੋਈ ਇਸੇ ਪ੍ਰਕਾਰ ਸ਼ਿਵਲਿੰਗ ਨੂੰ ਮੰਨਦਾ, ਉਸ ਦੇ ਉੱਪਰ ਬੇਲ ਪੱਤਰ ਚੜਾਉਂਦਾ, ਧਤੂਰਾ ਚੜਾਉਂਦਾ, ਹੋਰ ਵਸਤੂਆਂ ਨੂੰ ਅਰਪਣ ਕਰਦਾ, ਦੁੱਧ ਤੇ ਜਲ ਨੂੰ ਅਰਪਣ ਕਰਦਾ। ਕੋਈ ਦੇਵਤਿਆਂ ਦੀਆਂ ਮੂਰਤਾਂ ਨੂੰ ਪੂਜਦੇ ਨੇ, ਤਿੰਨਾਂ ਦਾ ਇਸ਼ਨਾਨ ਕਰਦੇ ਨੇ, ਫੁੱਲ ਮਾਲਾ ਚੜਾਉਂਦੇ ਨੇ। ਇਸੇ ਪ੍ਰਕਾਰ ਕੁਝ ਕ੍ਰਿਸ਼ਨ ਜੀ ਨੂੰ ਪੂਜਦੇ ਨੇ, ਉਹ 56 ਭੋਗ ਕ੍ਰਿਸ਼ਨ ਜੀ ਨੂੰ ਅਰਪਣ ਕਰਦੇ ਨੇ, ਭੋਗ ਚੜਾਉਂਦੇ ਨੇ। ਮਹਾਰਾਜ ਨਾਨਾ ਪ੍ਰਕਾਰ ਦੀਆਂ ਅਨੇਕ ਵਿਧੀਆਂ ਦੀਆਂ ਪੂਜਾ ਸੰਸਾਰ ਦੇ ਅੰਦਰ ਮੰਨੀਆਂ ਜਾਂਦੀਆਂ ਨੇ। ਕਿਰਪਾਲਤਾ ਕਰਕੇ ਸਾਡੇ ਤਾਂ ਹੀ ਦੱਸੋ ਉਹ ਕਿਹੜੀ ਪੂਜਾ ਸ੍ਰੇਸ਼ਟ ਹੈ, ਜਿਸ ਪੂਜਾ ਕਰਕੇ ਅਸੀਂ ਤਰ ਜਾਈਏ, ਜੋ ਸੰਸਾਰ ਸਾਗਰ ਤੋਂ ਤਾਰ ਦੇਣ ਵਾਲੀ ਪੂਜਾ ਨਾ, ਉਹੋ ਹੀ ਅਸੀਂ ਕਰਨਾ ਕਰੀਏ। ਮਹਾਰਾਜ ਸਾਨੂੰ ਪੂਜਾ ਕਰਨੇ ਦੀ ਸਿੱਖਿਆ ਦੇਵੋ ਤੇ ਹਜ਼ੂਰ ਫਰਮਾਉਂਦੇ ਨੇ ਪ੍ਰਭ ਪੂਜ ਹੋ। ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਪੂਜਣਾ ਕਰੋ। ਇੱਕ ਵਾਹਿਗੁਰੂ ਜੀ ਤੋਂ ਬਿਨਾਂ ਕਿਸੇ ਵੀ ਦੂਜੇ ਨੂੰ ਪੂਜਣਾ ਯੋਗ ਨਹੀਂ, ਕਿਉਂਕਿ ਬਾਕੀ ਸਾਰੀਆਂ ਦੇਵੀਆਂ ਤੇ ਸਾਰੇ ਦੇਵਤੇ ਵਾਹਿਗੁਰੂ ਜੀ ਦੀ ਕਿਰਤ ਨੇ। ਸਭਨਾਂ ਨੂੰ ਵਾਹਿਗੁਰੂ ਜੀ ਨੇ ਬਣਾਇਆ। ਜੋ ਵਾਹਿਗੁਰੂ ਜੀ ਸਭਨਾਂ ਨੂੰ ਬਣਾਉਣ ਵਾਲੇ ਨੇ, ਸਭਨਾਂ ਨੂੰ ਪੈਦਾ ਕਰਨ ਵਾਲੇ ਨੇ, ਦੇਵੀਆਂ ਦੇਵਤਿਆਂ ਨੂੰ ਸੰਸਾਰ ਤੇ ਧਰਮ ਦੀ ਰੱਖਿਆ ਵਾਸਤੇ, ਜੀਵਾਂ ਦੀ ਸਹਾਇਤਾ ਵਾਸਤੇ ਭੇਜਣ ਵਾਲੇ ਨੇ, ਤੇ ਇਸ ਸਰਬ ਕਲਾ ਸਮਰੱਥ ਪ੍ਰਭੂ ਪਰਮੇਸ਼ਰ ਜੀ ਨੂੰ ਹੀ ਪੂਜਣਾ ਕਰੋ। ਪੂਜਹੋ ਰਾਮ ਏਕ ਹੀ ਦੇਵਾ। ਇੱਕੋ ਇੱਕ ਵਾਹਿਦ ਹਸਤੀ ਜੋ ਦੇਵਾ ਪ੍ਰਕਾਸ਼ ਰੂਪ ਰਾਮ ਸਰਬ ਵਿਆਪੀ ਪਰਮੇਸ਼ਰ ਜੀ ਨੇ ਨਾ, ਤਿਸ ਦਾ ਹੀ ਪੂਜਨ ਕਰੋ। ਬੇਨਤੀ ਕੀਤੀ, ਮਹਾਰਾਜ ਕੋਈ ਪ੍ਰਤੱਖ ਮੂਰਤ ਹੋਵੇ ਤੇ ਪੂਜਣਾ ਸੌਖਾ ਹੈ, ਜਿਸ ਵਾਹਿਗੁਰੂ ਜੀ ਨੂੰ ਕਦੇ ਦੇਖਿਆ ਹੀ ਨਹੀਂ, ਕਦੇ ਦੀਦਾਰ ਹੀ ਨਹੀਂ ਕੀਤੇ, ਜੋ ਸਾਨੂੰ ਅੱਖਾਂ ਦੇ ਨਾਲ ਨਜ਼ਰ ਹੀ ਨਹੀਂ ਆਉਂਦਾ, ਉਸ ਨੂੰ ਪੂਜੀਏ ਕਿਵੇਂ? ਪੂਜੀਏ ਤੇ ਤਾਂ ਨਾ ਜੇ ਵਾਹਿਗੁਰੂ ਜੀ ਦੇ ਦੀਦਾਰ ਹੁੰਦੇ ਹੋਣ, ਕਿਵੇਂ ਵਾਹਿਗੁਰੂ ਜੀ ਦੀ ਪੂਜਾ ਕਰੀਏ? ਮਹਾਰਾਜ ਫਿਰ ਪੂਜਾ ਕਰਨੇ ਦਾ ਸਾਨੂੰ ਢੰਗ ਵੀ ਦੱਸ ਦਿਓ। ਤੇ ਹਜ਼ੂਰ ਬਚਨ ਕਰਦੇ ਨੇ ਨਾਮ ਅਰਾਧ, ਜੋ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੀ ਅਰਾਧਨਾ ਕਰਨੀ ਹੈ ਨਾ, ਇਹੋ ਹੀ ਵਾਹਿਗੁਰੂ ਜੀ ਦੀ ਪੂਜਾ ਕਰਨੀ ਹੈ। ਭਾਈ ਕੋਈ ਨਾਮ ਤੇ ਜਪੇ ਨਾ, ਫਿਰ ਕਿੰਨੇ ਵੀ ਗੱਡਿਆਂ ਦੇ ਗੱਡੇ ਫੁੱਲ ਭੇਟਾ ਕਰੀ ਜਾਵੇ, ਫਿਰ ਚਾਹੇ ਮਨਾਂ ਦੇ ਮਨ ਘਿਓ ਬਾਲੀ ਜਾਵੇ, ਜੇ ਨਾਮ ਦਾ ਤਿਆਗ ਕੀਤਾ ਹੋਇਆ ਨਾਮ ਨਹੀਂ ਜਪਦਾ, ਕੇਵਲ ਤਾਂ ਕੇਵਲ ਦੀਵੇ ਬਾਲੇ ਤੇ ਕੇਵਲ ਤਾਂ ਕੇਵਲ ਫੁੱਲ ਪ੍ਰਵਾਨ ਨਹੀਂ, ਜੇ ਬੰਦਗੀ ਤੋਂ ਹੀਣਾ ਨਾਮ ਜਪੇ ਤੋਂ ਬਿਨਾਂ ਕੋਈ ਅਰਪਣ ਕਰੇ ਤਾਂ। ਹਜ਼ੂਰ ਬਚਨ ਕਰਦੇ ਨੇ ਪ੍ਰਭ ਪੂਜ ਹੋ। ਸਾਧ ਸੰਗਤ ਜੀ, ਇਹ ਪਾਠ ਇਕੱਠਾ ਹੀ ਹੈ, ਪਰ ਪੜ੍ਹਨ ਵੇਲੇ ਅਰਥ ਵਾਸਤੇ ਇਸ ਨੂੰ ਸੰਧੀ ਵਿਛੇਦ ਕਰਕੇ ਪੜ੍ਹਨਾ ਹੈ, ਹੋ ਥੋੜ੍ਹਾ ਜਿਹਾ ਅਲੱਗ ਕਰਕੇ। ਪ੍ਰਭ ਪੂਜ ਹੋ ਨਾਮ ਅਰਾਧ, ਜੋ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੀ ਅਰਾਧਨਾ ਕਰਨੀ ਹੈ, ਇਹੋ ਹੀ ਵਾਹਿਗੁਰੂ ਜੀ ਦੀ ਪੂਜਾ ਹੈ। ਨਾਮ ਦੀ ਅਰਾਧਨਾ ਕਰਨੇ ਰੂਪੀ ਪੂਜਾ ਹੀ ਕਰਨੀ ਕਰੋ ਜੀ।
1: ਸਤਿਗੁਰ ਚਰਨੀ ਲਾਗ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਨੂੰ ਤੇ ਨਾਮ ਵੀ ਪ੍ਰਾਪਤ ਨਹੀਂ, ਕਿਵੇਂ ਸਾਨੂੰ ਨਾਮ ਦੀ ਪ੍ਰਾਪਤੀ ਹੋਵੇ? ਤੇ ਹਜ਼ੂਰ ਫਰਮਾਉਂਦੇ ਨੇ ਗੁਰ ਪੂਜਨੀਕ, ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨਾਂ ਪੂਜਨੀਕ ਸਤਿਗੁਰਾਂ ਦੇ ਚਰਨੀ ਲੱਗਣਾ ਕਰੋ, ਕਿਉਂਕਿ ਨਾਮ ਦੇ ਦਾਤੇ ਕੇਵਲ ਤਾਂ ਕੇਵਲ ਸਤਿਗੁਰੂ ਜੀ ਨੇ, ਸਤਿਗੁਰੂ ਜੀ ਤੋਂ ਬਿਨਾਂ ਨਾਮ ਨਹੀਂ ਕਿਤਿਓਂ ਵੀ ਮਿਲਦਾ। ਸਤਿਗੁਰ ਪੂਰਾ ਨਾਮ ਦੀਆ, ਅਨਦ ਮੰਗਲ ਕਲਿਆਣ ਸਦਾ ਸੁਖ, ਕਾਰਜ ਸਗਲਾ ਰਾਸ ਥੀਆ। ਸਤਿਗੁਰ ਸਤਿਗੁਰ ਸਿੱਖ ਕਹੋ ਨਾਮ ਧਨ ਦੇ। ਸਤਿਗੁਰੂ ਜੀ ਕਿਰਪਾਲਤਾ ਕਰਕੇ ਨਾਮ ਰੂਪੀ ਦੌਲਤ, ਨਾਮ ਰੂਪੀ ਧਨ, ਨਾਮ ਰੂਪੀ ਖਜ਼ਾਨਾ ਆਪਣੇ ਸਿੱਖਾਂ ਦੇ ਤਾਂ ਹੀ ਬਖਸ਼ਿਸ਼ ਕਰਦੇ ਨੇ। ਦਸ ਜਾਮੇ ਧਾਰਨ ਕਰਕੇ ਸੰਸਾਰ ਦੇ ਤਾਂ ਹੀ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਆਪ ਗੁਰੂ ਰੂਪ ਹੋ ਕਰਕੇ ਨਾਮ ਦਿੱਤਾ ਨਾ, ਫਿਰ ਸਦਾ ਸਦਾ ਵਾਸਤੇ ਜੁਗਤ ਬਣਾ ਦਿੱਤੀ। ਜੇ ਦੇਹਧਾਰੀ ਗੁਰੂ ਦੀ ਪ੍ਰਥਾ ਚੱਲਦੀ ਰਹੀ ਨਾ, ਇੱਥੇ ਨੌਵੇਂ ਜਾਮੇ ਦੇ ਹੁੰਦਿਆਂ ਹੀ 22 ਮੱਝੀਆਂ ਲੱਗ ਗਈਆਂ। ਆਉਣ ਵਾਲੇ ਯੁੱਗਾਂ ਵਿੱਚ ਸਮੇਂ ਵਿੱਚ ਪਤਾ ਨਹੀਂ ਕਿੰਨੀਆਂ ਕੁ ਮੱਝੀਆਂ ਲੱਗ ਜਾਣਗੀਆਂ। ਇੱਕ ਹੀ ਗੁਰੂ ਐਸਾ ਸਥਾਪਨ ਕਰ ਦੇਈਏ ਅਤੇ ਸਾਰੀ ਸ੍ਰਿਸ਼ਟੀ ਨੂੰ, ਲੁਕਾਈ ਨੂੰ, ਮਨੁੱਖਤਾ ਨੂੰ, ਸਾਰਿਆਂ ਸਿੱਖਾਂ ਨੂੰ ਇੱਕ ਦੇ ਹੀ ਚਰਨੀ ਪਾ ਦੇਈਏ, ਦੂਜੇ ਕਿਸੇ ਦੀ ਕਦੇ ਝਾਕ ਹੀ ਨਾ ਹੋਵੇ। ਅਤੇ ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ, ਦਸਵਾਂ ਜਾਮਾ ਧਾਰਨ ਕਰਕੇ ਇਸ ਪਾਵਨ ਅਸਥਾਨ 'ਤੇ ਬਚਨ ਕਰ ਦਿੱਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਾ ਕਰਕੇ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਫਿਰ ਨਾਮ ਦੀ ਪ੍ਰਾਪਤੀ ਕਿਵੇਂ ਹੋਵੇ? ਅਤੇ ਸਤਿਗੁਰੂ ਜੀ ਨੇ ਬਚਨ ਕੀਤੇ, ਸਾਡਾ ਸਰੀਰ ਪੰਥ ਵਿੱਚ, ਆਤਮਾ ਗ੍ਰੰਥ ਵਿੱਚ। ਸਿੱਖ ਪੰਚਨ ਮਹਿ ਮੇਰੋ ਵਾਸਾ, ਰਹਿਤ ਸਹਿਤ ਜਹ ਪੰਚੋ ਮਿਲੈ, ਮਮ ਸਰੂਪ ਤੇ ਜਨ ਹੋ ਭਲੈ। ਭਾਈ ਜਿੱਥੇ ਰਹਿਤ ਬਹਿਤ ਦੇ ਧਾਰਨੀ ਪੰਜ ਗੁਰਮੁਖ ਪਿਆਰੇ ਮਿਲ ਜਾਣ, ਉਹਨਾਂ ਨੂੰ ਪ੍ਰਤੱਖ ਸਾਡਾ ਸਰੂਪ ਜਾਣੋ। ਅਤੇ ਸਤਿਗੁਰੂ ਜੀ ਨੇ ਫਿਰ ਅੱਗੇ ਚਰਨ ਪਾਹੁਲ ਬਣਾ ਦਿੱਤੀ। ਭਾਈ ਪਹਿਲਾਂ ਤੇ 10 ਜਾਮਿਆਂ ਤੱਕ ਚਰਨ ਪਾਹਲ ਛਕਦੇ ਸੀ, ਹੁਣ ਅੱਗੇ ਖੰਡੇ ਦੀ ਪਾਹੁਲ ਬਣਾ ਦਿੱਤੀ। ਖੰਡੇ ਕੀ ਪਾਹੁਲ ਸ਼ੁਭ ਧਾਰ ਹੋ ਬਨ ਹੋ ਖਾਲਸਾ, ਭਰਮ ਨਿਵਾਰ ਹੋ ਪੀ ਵਹ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਬਚਨ ਕਰ ਦੇਣਾ ਕੀਤੇ, ਭਾਈ ਖੰਡੇ ਦੀ ਪਾਹੁਲ ਪੰਜਾਂ ਤੋਂ ਲੈਣੀ। ਪੰਜ ਪਿਆਰਿਆਂ ਦੇ ਅੰਦਰ ਅਸੀਂ ਆਪ ਵਰਤਦੇ ਹਾਂ, ਆਪ ਵਰਤ ਕੇ ਅੰਮ੍ਰਿਤ ਛਕਾਉਂਦੇ ਹਾਂ ਅਤੇ ਆਪ ਵਰਤ ਕੇ ਨਾਮ ਦੀ ਦਾਤ ਦਿੰਦੇ ਹਾਂ। ਸਾਧ ਸੰਗਤ ਜੀ, ਅੱਜ ਨਾਮ ਦੀ ਦਾਤ ਪ੍ਰਾਪਤ ਕਰਨੀ ਹੋਵੇ ਨਾ ਤੇ ਪੰਜ ਪਿਆਰਿਆਂ ਦੇ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ। ਦੰਬੀਆਂ ਪਖੰਡੀਆਂ ਦੇ ਡੇਰਿਆਂ ਤੇ ਜਾ ਕਰਕੇ ਖੱਜਲ ਖੁਆਰ ਹੋ ਕਰਕੇ ਆਪਣੇ ਜੀਵਨ ਨੂੰ ਬਰਬਾਦ ਨਹੀਂ ਕਰਨਾ। ਨਾਮ ਦੇ ਦਾਤੇ ਸਤਿਗੁਰੂ ਜੀ ਨੇ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੰਜ ਪਿਆਰਿਆਂ ਦੇ ਅੰਦਰ ਵਰਤ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਸੋ ਹਜ਼ੂਰ ਬਚਨ ਕਰਨਾ ਕਰਦੇ ਨੇ, ਗੁਰ ਸਤਿਗੁਰ ਚਰਨੀ ਲਾਗ, ਭਾਈ ਪੂਜਨੀਕ ਸਤਿਗੁਰਾਂ ਦੇ ਚਰਨੀ ਲੱਗ ਜਾਵੋ, ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋ ਜਾਵੇਗੀ। ਮਹਾਰਾਜ ਸਤਿਗੁਰਾਂ ਦੇ ਚਰਨੀ ਲੱਗ ਕਰਕੇ ਕੀ ਸਾਨੂੰ ਪਰਮੇਸ਼ਰ ਜੀ ਮਿਲ ਜਾਣਗੇ? ਤੇ ਹਜ਼ੂਰ ਫਰਮਾਉਂਦੇ ਨੇ, ਹਰ ਪਾਵਹੋ ਮਨ ਅਗਾਧ, ਜਿਸ ਪਰਮੇਸ਼ਰ ਜੀ ਤੱਕ ਮਨ ਕਰਕੇ ਗਮਤਾ ਨਹੀਂ ਹੁੰਦੀ, ਅਸ਼ੁੱਧ ਮਨ ਕਰਕੇ ਪਹੁੰਚਿਆ ਨਹੀਂ ਜਾਂਦਾ, ਐਸੇ ਜੋ ਅਗਮ ਅਗਾਧ ਪਰਮੇਸ਼ਰ ਜੀ ਨੇ ਨਾ, ਤੈਸੇ ਹਰੀ ਪਰਮੇਸ਼ਰ ਜੀ ਨੂੰ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਨਾਮ ਦੁਆਰਾ, ਮੂਲ ਮੰਤਰ ਦੁਆਰਾ, ਗੁਰਮੰਤਰ ਦੁਆਰਾ ਸਿਮਰਨ ਕਰਕੇ ਜਪ ਕਰਕੇ ਪਾ ਲਵੋਗੇ।
1: ਜਗ ਜੀਤ ਹੋ ਗੁਰ ਕਿਰਪਾਦ।
0: ਸੋ ਪਰਮੇਸ਼ਰ ਜੀ ਨੂੰ ਮਨ ਆਗਾਦ, ਮਨ ਤੱਕ ਜਿਸ ਤੱਕ ਨਹੀਂ ਪਹੁੰਚਿਆ ਜਾਂਦਾ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ, ਫਿਰ ਮਨ ਦੇ ਅੰਦਰ ਹੀ ਤੇ ਇਸ ਨੂੰ ਪ੍ਰਾਪਤ ਕਰ ਲਵੋਗੇ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਜਗ ਜੀਤੋ ਹੋ ਕਿਰਪਾਦ, ਫਿਰ ਜੱਗ ਨੂੰ ਜਿੱਤ ਲਵੋਗੇ। ਮਹਾਰਾਜ ਜੱਗ ਨੂੰ ਜਿੱਤਣਾ ਤੇ ਬੜਾ ਔਖਾ, ਕਿਵੇਂ ਜਿੱਤਿਆ ਜਾਵੇ? ਤੇ ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਬਚਨ ਨੇ ਨਾ, ਮਨ ਜੀਤੈ ਜੱਗ ਜੀਤ, ਜਿਸ ਨੇ ਮਨ ਨੂੰ ਜਿੱਤਿਆ ਉਸੇ ਨੇ ਜੱਗ ਨੂੰ ਜਿੱਤਿਆ, ਜਿਸ ਨੇ ਮਨ ਨੂੰ ਨਹੀਂ ਜਿੱਤਿਆ ਉਸ ਨੇ ਜੱਗ ਨੂੰ ਨਹੀਂ ਜਿੱਤਿਆ। ਮਨ ਨੂੰ ਜਿੱਤੇ ਤੋਂ ਬਿਨਾਂ ਜੱਗ ਨਹੀਂ ਜਿੱਤਿਆ ਜਾਂਦਾ। ਤੇ ਜੱਗ ਦਾ ਜਿੱਤਣਾ ਕੀ ਹੈ? ਜਿਹੜਾ ਮਨ ਨੂੰ ਜਿੱਤ ਕਰਕੇ ਸਾਧ ਸੰਗਤ ਜੀ ਜਗਤ ਨੂੰ ਅਸੱਤ ਜਾਣਨਾ ਹੈ, ਇਸੇ ਪ੍ਰਕਾਰ ਪਰਮੇਸ਼ਰ ਜੀ ਨੂੰ ਸੱਤ ਜਾਣਨਾ ਹੈ, ਜਾਂ ਕਹੀਏ ਆਤਮ ਸਰੂਪ ਨੂੰ ਸੱਤ ਅਤੇ ਜਗਤ ਨੂੰ ਅਸੱਤ ਜਾਣਨਾ ਹੈ, ਅਸੱਤ ਜਾਣ ਕਰਕੇ ਜਗਤ ਦੇ ਮੋਹ ਦਾ ਤਿਆਗ ਕਰਨਾ, ਇਹ ਜਗਤ ਨੂੰ ਜਿੱਤ ਲੈਣਾ ਹੈ। ਅਤੇ ਸਤਿਗੁਰੂ ਜੀ ਵਚਨ ਕਰਦੇ ਨੇ, ਹੋ ਪਹਿਲੇ ਅਰਥ ਦਾ ਅਰਥ ਭਾਵ ਲੈਣਾ, ਹੋ ਦਾ ਭਾਵ ਲੈਣਾ, ਹੇ ਭਾਈ ਜਗ ਜੀਤੋ, ਜਗਤ ਨੂੰ ਜਿੱਤ ਲੈਣਾ ਕਰੋ। ਮਹਾਰਾਜ ਕਿਵੇਂ ਜਿੱਤ ਲਈਏ? ਹੋ ਕਿਰਪਾਦ, ਕਿਰਪਾਦ ਕਿਰਪਾ ਆਦ ਅਧਿਕ ਕਿਰਪਾ ਹੋ ਜਾਵੇਗੀ। ਭਾਈ ਜਦੋਂ ਪੂਰਿਆ ਸਤਿਗੁਰਾਂ ਦੀ ਅਧਿਕ ਕਿਰਪਾ, ਬਹੁਤ ਕਿਰਪਾ ਹੋ ਜਾਵੇਗੀ ਨਾ, ਫਿਰ ਮਨ ਨੂੰ ਜਿੱਤ ਲਵੋਗੇ ਤੇ ਮਨ ਨੂੰ ਜਿੱਤ ਕੇ ਜੱਗ ਨੂੰ ਜਿੱਤ ਲਵੋਗੇ। ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ, ਪੂਰਨ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਨ ਨੂੰ ਜਿੱਤਣੇ ਕਰਕੇ ਜੱਗ ਨੂੰ ਜਿੱਤ ਲਵੋਗੇ।
1: ਜੀਤ ਹੋ ਹੋ ਗੁਰ ਕਿਰਪਾਧ।
0: ਸੋ ਸਤਿਗੁਰੂ ਜੀ ਹੋ ਦੋ ਵਾਰ ਪਾਠ ਆਇਆ ਜੀ। ਹੋ ਹੇ ਭਾਈ, ਮਨ ਨੂੰ ਜਿੱਤ ਕੇ ਜਗਤ ਨੂੰ ਜਿੱਤ ਲਵੋਗੇ, ਇਸੇ ਪ੍ਰਕਾਰ ਗੁਰ ਕਿਰਪਾਧ ਸਤਿਗੁਰੂ ਜੀ ਦੀ ਅਧਿਕ ਕਿਰਪਾ ਹੋਣ ਦੇ ਨਾਲ ਹੇ ਭਾਈ ਜਗਤ ਨੂੰ ਜਿੱਤ ਲਵੋਗੇ। ਹੋ ਜਾਵੇਗੀ ਜਦੋਂ ਅਧਿਕ ਕਿਰਪਾ ਸਤਿਗੁਰਾਂ ਦੀ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ।
1: ਪੂਜਾ ਮੈਂ ਬਹੁ ਵਿਧ ਖੋਜੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨਾਮ ਜਪਣ ਨੂੰ ਹੀ ਪੂਜਾ ਕਹਿਣਾ ਕਰਦੇ ਹੋ, ਪਰ ਜਗਤ ਦੇ ਅੰਦਰ ਤੇ ਹੋਰ ਵੀ ਬਹੁਤ ਤਰ੍ਹਾਂ ਦੀ ਪੂਜਾ ਹੈ ਨਾ। ਨਦੀਆਂ ਦੀ ਪੂਜਾ ਹੁੰਦੀ ਏ, ਦਰਿਆਵਾਂ ਦੀ ਪੂਜਾ ਹੁੰਦੀ ਏ, ਸਮੁੰਦਰ ਪੂਜੇ ਜਾਂਦੇ ਨੇ, ਪਹਾੜ ਪੂਜੇ ਜਾਂਦੇ ਨੇ, ਦਰਖਤ ਪੂਜੇ ਜਾਂਦੇ ਨੇ, ਗਊਆਂ ਪੂਜੀਆਂ ਜਾਂਦੀਆਂ ਨੇ, ਸੱਪ ਪੂਜੇ ਜਾਂਦੇ ਨੇ, ਬੰਦੇ ਪੂਜੇ ਜਾਂਦੇ ਨੇ, ਲੋਕ ਬੰਦਿਆਂ ਨੂੰ ਗੁਰੂ ਕਹਿ ਕਰਕੇ ਰੱਬ ਕਹਿ ਕਰਕੇ ਉਹਨਾਂ ਦੇ ਚਰਨਾਂ ਨੂੰ ਪੂਜਦੇ ਨੇ। ਮੂਰਤੀਆਂ ਦਾ ਪੂਜਨ ਹੁੰਦਾ, ਪੱਥਰਾਂ ਦਾ ਪੂਜਨ ਹੁੰਦਾ, ਸ਼ਿਵਲਿੰਗ ਦਾ ਪੂਜਨ ਹੁੰਦਾ, ਇਸੇ ਪ੍ਰਕਾਰ ਠਾਕੁਰਾਂ ਦਾ ਪੂਜਨ ਹੁੰਦਾ। ਪੂਜਾ ਤੇ ਦੁਨੀਆਂ ਤੇ ਬਹੁਤ ਪ੍ਰਕਾਰ ਦੀ ਏ। ਬਹੁਤ ਲੋਕ ਭੂਤਾਂ ਦਾ ਪੂਜਨ ਕਰਦੇ ਨੇ, ਪ੍ਰੇਤਾਂ ਦਾ ਪੂਜਨ ਕਰਦੇ ਨੇ, ਦੇਵ ਪੂਜਦੇ ਨੇ, ਜਿਨ ਪੂਜਦੇ ਨੇ ਮਹਾਰਾਜ। ਪੂਜਾ ਤੇ ਹੋਰ ਵੀ ਬੇਅੰਤ ਪ੍ਰਕਾਰ ਦੀ ਹੁੰਦੀ ਏ। ਲੋਕ ਮੜੀਆਂ ਵਿੱਚ ਜਾ ਕਰਕੇ ਕਬਰਾਂ ਨੂੰ ਪੂਜਦੇ ਨੇ, ਪਰ ਆਪ ਜੀ ਬਚਨ ਕਰਦੇ ਹੋ ਪ੍ਰਭ ਪੂਜ ਹੋ ਨਾਮ ਆਰਾਧ, ਕਿ ਨਾਮ ਦੀ ਆਰਾਧਨਾ ਕਰਨੇ ਰੂਪੀ ਪ੍ਰਭੂ ਜੀ ਦਾ ਪੂਜਨ ਕਰੋ। ਮਹਾਰਾਜ ਜਿਹੜੀਆਂ ਹੋਰ ਤਰ੍ਹਾਂ ਦੀਆਂ ਪੂਜਾ ਕਹੀਆਂ ਜਾਂਦੀਆਂ ਨੇ ਕਿ ਉਹਨਾਂ ਦੁਆਰਾ ਸਫਲੇ ਨਹੀਂ ਹੋਈਦਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਅਨੇਕ ਪੂਜਾ ਮੈਂ ਬਹੁ ਵਿਧੇ ਖੋਜੀ। ਅਨੇਕ ਪ੍ਰਕਾਰ ਦੀਆਂ ਜਿਹੜੀਆਂ ਪੂਜਾ ਕੀਤੀਆਂ ਜਾਂਦੀਆਂ ਨੇ ਨਾ, ਉਹਨਾਂ ਨੂੰ ਬਹੁਤ ਵਿਧੀਆਂ ਦੇ ਨਾਲ ਵੇਦਾਂ ਸ਼ਾਸਤਰਾਂ ਦੇ ਬਚਨਾਂ ਦੇ ਨਾਲ ਅਸਾਂ ਨੇ ਖੋਜ ਖੋਜ ਕੇ ਵਿਚਾਰ ਵਿਚਾਰ ਕੇ ਦੇਖਿਆ ਹੈ।
1: ਪੂਜਾ ਜੇ ਹਰ ਪਹਾਵਾ,
0: ਸਾਰੀਆਂ ਪੂਜਾ ਦੇ ਵਿੱਚੋਂ ਪੂਜਾ ਉਹੀ ਹੋਈ ਉੱਤਮ ਹੈ, ਸ੍ਰੇਸ਼ਟ ਹੈ, ਉਤਕ੍ਰਿਸ਼ਟ ਹੈ, ਵੱਡੀ ਹੈ, ਸਫਲੀ ਹੈ, ਸਹਿਤ ਗਿਆਨ ਫਲਦੇ ਹੈ, ਜਿਹੜੀ ਪੂਜਾ ਹਰੀ ਪਰਮੇਸ਼ਰ ਜੀ ਨੂੰ ਪਾ ਜਾਵੇ, ਜਿਹੜੀ ਪੂਜਾ ਹਰੀ ਪਰਮੇਸ਼ਰ ਜੀ ਨੂੰ ਚੰਗੀ ਲੱਗੇ। ਤੇ ਭਾਈ ਪੱਥਰਾਂ ਦਾ ਪੂਜਨ ਪਰਮੇਸ਼ਰ ਜੀ ਨੂੰ ਭਾਉਂਦਾ ਨਹੀਂ, ਵਾਹਿਗੁਰੂ ਜੀ ਨੂੰ ਭਾਉਂਦੀ ਹੈ ਬੰਦਗੀ ਕਰਨੀ। ਇਸ ਕਰਕੇ ਬੰਦਗੀ ਕਰਨੇ ਰੂਪੀ ਨਾਮ ਜਪਣੇ ਰੂਪੀ ਹਰੀ ਜੀ ਨੂੰ ਭਾਉਣ ਵਾਲੀ ਪੂਜਾ ਹੀ ਸਭ ਤੋਂ ਚੰਗੀ ਹੈ।
1: ਇਹ ਪੁੱਤਰੀ ਜੋਰੀ
0: ਮਹਾਰਾਜ, ਫਿਰ ਸਾਰੇ ਜੀਵ ਵਾਹਿਗੁਰੂ ਜੀ ਦਾ ਨਾਮ ਜਪਣੇ ਰੂਪੀ ਪੂਜਾ ਕਿਉਂ ਨਹੀਂ ਕਰ ਲੈਂਦੇ? ਤੇ ਹਜ਼ੂਰ ਫਰਮਾਉਂਦੇ ਨੇ ਸਾਰਿਆਂ ਜੀਵਾਂ ਦੇ ਵਾਸੀ ਨਹੀਂ, ਸਾਰੇ ਜੀਵ ਵਿਚਾਰੇ ਕੌਣ ਨੇ ਜੋ ਆਪੇ ਹੀ ਜਪ ਲੈਣ? ਤੇ ਜੀਵਾਂ ਦਾ ਮੂਲ ਦਿਖਾਉਂਦੇ ਨੇ ਮਾਟੀ ਕੀ ਇਹ ਪੁੱਤਰੀ ਜੋਰੀ। ਪਰਮੇਸ਼ਰ ਜੀ ਨੇ ਮਿੱਟੀ ਉਪਲਖਤ ਪੰਜ ਤੱਤ ਲੈ ਕਰਕੇ ਇਹ ਪੁਤਲੀ ਇਹ ਪੁਤਲਾ ਜੋੜ ਦਿੱਤਾ, ਤੱਤਾਂ ਨੂੰ ਮਿਲਾ ਕਰਕੇ ਇਹੀ ਦੇਹੀ ਬਣਾ ਦਿੱਤੀ ਏ। ਕਬੀਰਾ ਧੂਰ ਸਕੇਲ ਕੈ, ਧੂੜ ਨੂੰ ਮਿੱਟੀ ਨੂੰ ਇਕੱਠਿਆਂ ਕਰਕੇ ਪੁਰੀਆ ਬਾਂਧੀ ਦੇਹ, ਇਹ ਜਿਹੜੀ ਦੇਹ ਜਿਹੜਾ ਸਰੀਰ ਪਰਮੇਸ਼ਰ ਜੀ ਨੇ ਬਣਾਇਆ ਇਹ ਇੱਕ ਮਿੱਟੀ ਦੀ ਪੁੜੀ ਹੀ ਬੰਨ ਕੇ ਰੱਖੀ ਹੋਈ ਹੈ। ਦੇਵ ਸਚਾਰ ਕੋ ਪੇਖਨਾ ਅੰਤ ਖੇਹ ਕੀ ਖੇਹ, ਜਿਸ ਦਿਨ ਇਹ ਪੁੜੀ ਖੁੱਲ ਗਈ ਨਾ, ਨਾਭੀ ਦੇ ਵਿੱਚੋਂ ਪਾਨ ਅਪਾਨ ਦੀ ਗੰਢ ਖੁੱਲ ਗਈ ਨਾ, ਦੇਖੀ ਫਿਰ ਇਹ ਜਿਹੜੀ ਦੇਹੀ ਮਿੱਟੀ ਰੂਪ ਹੈ, ਫਿਰ ਮਿੱਟੀ 'ਚ ਹੀ ਰਲ ਜਾਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਮਿੱਟੀ ਕਹੀਏ ਧਰਤੀ, ਆਕਾਸ਼ ਪਾਣੀ, ਹਵਾ ਅਤੇ ਅੱਗ, ਇਹਨਾਂ ਮਿੱਟੀ ਉਪਲਖਤ ਪੰਜ ਤੱਤਾਂ ਨੂੰ ਮੇਲ ਕਰਕੇ ਪਰਮੇਸ਼ਰ ਜੀ ਨੇ ਦੇਹੀ ਰੂਪੀ ਪੁਤਲੀ ਜੋੜੀ ਹੋਈ ਹੈ।
1: ਇਹ ਕਰਮ ਕਮਾਸ,
0: ਇਸ ਦੇਹੀ ਦੇ ਇਸ ਮਨੁੱਖ ਵਿਚਾਰੇ ਦੇ ਕੀ ਵੱਸ ਹੈ ਕਿ ਆਪਣੀ ਮਰਜ਼ੀ ਦੇ ਅਨੁਸਾਰ ਆਪਣੇ ਜ਼ੋਰ ਦੇ ਨਾਲ ਕੁਛ ਕਰਮਾਂ ਨੂੰ ਕਮਾ ਲਵੇ? ਇਹ ਤਾਂ ਪਰਮੇਸ਼ਰ ਜੀ ਜਿਵੇਂ ਜਿਵੇਂ ਪੁਤਲੀਆਂ ਨੂੰ ਨਚਾਉਂਦੇ ਨੇ ਤਿਵੇਂ ਤਿਵੇਂ ਸਰੀਰਾਂ ਰੂਪੀ ਪੁਤਲੀਆਂ ਨੱਚਦੀਆਂ ਨੇ। ਜਿਹੜੇ ਸਾਧ ਸੰਗਤ ਜੀ ਪੁਤਲੀਆਂ ਨੂੰ ਸਟੇਜ ਤੇ ਮੰਚ ਤੇ ਨਚਾਉਂਦੇ ਨੇ, ਡੋਰ ਪੁਤਲੀਆਂ ਦੇ ਤਿੰਨਾਂ ਦੇ ਹੱਥ ਵਿੱਚ ਹੁੰਦੀ ਹੈ ਨਾ, ਜਿਹੜੀ ਜਿਹੜੀ ਡੋਰ ਜਿਹੜੀ ਜਿਹੜੀ ਪੁਤਲੀ ਦੀ ਖਿੱਚਦੇ ਨੇ, ਉਹ ਉਹ ਪੁਤਲੀ ਉਸੇ ਉਸੇ ਅੰਗ ਨੂੰ ਹਿਲਾਉਂਦੀ ਏ ਤੇ ਨਿਰਤਕਾਰੀ ਕਰਦੀ ਏ। ਇਸੇ ਪ੍ਰਕਾਰ ਜੀਵ ਵਿਚਾਰਾ ਕੌਣ ਹੈ ਆਪਣੀ ਸਵੈ ਇੱਛਾ ਦੇ ਨਾਲ ਕਿਸੇ ਕਾਰਜ ਨੂੰ ਕਰ ਸਕੇ? ਇਹ ਤਾਂ ਪਾਣੀ ਮੈਲਾ, ਮਾਟੀ ਗੋਰੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਜੀ ਨੇ ਐਸੀ ਵਿਧ ਬਣਾਈ ਹੈ, ਪਿਤਾ ਦੀ ਅੰਸ਼ ਜੋ ਮੈਲੀ ਹੈ, ਇਸੇ ਪ੍ਰਕਾਰ ਮਾਟੀ ਗੋਰੀ, ਮਾਤਾ ਦੀ ਰਖਤ ਜੋ ਲਾਲ ਰੰਗ ਦੀ ਏ, ਇਸ ਮਾਟੀ ਕੀ ਪੁੱਤਰੀ ਜੋਰੀ। ਪਰਮੇਸ਼ਰ ਜੀ ਨੇ ਮਾਤਾ ਤੇ ਪਿਤਾ ਦੇ ਰਖਤ ਬਿੰਦ ਨੂੰ ਮਿਲਾ ਕਰਕੇ ਇਹ ਦੇਹੀ ਦੀ ਰਚਨਾ ਕਰ ਦਿੱਤੀ, ਇਹ ਮਿੱਟੀ ਦੀ ਪੁਤਲੀ ਬਣਾ ਦਿੱਤੀ ਏ। ਇਸ ਵਿੱਚ ਭਾਈ ਆਪਣਾ ਇੰਨਾ ਕਿੱਥੇ ਬਲ ਹੈ ਜੋ ਆਪਣੇ ਬਲ ਦੇ ਨਾਲ ਕੁਛ ਕਰਮਾਂ ਨੂੰ ਕਮਾ ਸਕੇ? ਜਿਵੇਂ ਜਿਵੇਂ ਪਰਮੇਸ਼ਰ ਜੀ ਨੂੰ ਭਾਉਂਦਾ ਤਿਵੇਂ ਤਿਵੇਂ ਚਲਾਉਂਦੇ ਹਨ।
1: ਰੱਬ ਬਾਹ ਪਕੜ ਜਿਸ ਮਾਰਗ ਪਾਵਹੁ,
0: ਫਿਰ ਮਹਾਰਾਜ ਸੰਸਾਰ ਸਾਗਰ ਤੋਂ ਤਰਦੇ ਕੌਣ ਨੇ? ਤੇ ਹਜ਼ੂਰ ਫਰਮਾਉਂਦੇ ਨੇ ਪ੍ਰਭੂ ਪਰਮੇਸ਼ਰ ਜੀ ਜਿਨ੍ਹਾਂ ਨੂੰ ਬਾਹ ਤੋਂ ਫੜ ਕਰਕੇ ਗੁਰੂ ਦੁਆਰਾ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਪਾ ਦੇਣਾ ਕਰਦੇ ਹਨ।
1: ਤੁਧ ਜੰਤ ਮਿਲਾਸ,
0: ਉਹੀ ਉਹੀ ਉਹ ਪ੍ਰਾਣੀ ਤੇ ਇਸ ਪਰਮੇਸ਼ਰ ਜੀ ਦੇ ਨਾਲ ਮਿਲਦੇ ਨੇ ਜਿਨ੍ਹਾਂ ਨੂੰ ਬਾਂਹ ਤੋਂ ਫੜ ਕੇ ਮਾਰਗ ਪਾ ਦਿੰਦੇ ਨੇ। ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਇਹ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਫਿਰ ਪੜਦੇ ਹੋ ਜੀ,
1: ਪ੍ਰਭ ਬਾਹ ਪਕਰ ਜਿਸ ਮਾਰਗ ਪਾਵਹੋ।
0: ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨ ਵਾਸਤੇ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਜਿਸ ਨੂੰ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਪਾ ਦਿੰਦੇ ਹੋ।
1: ਤੁਧ ਜੰਤ ਮਿਲਾਸ,
0: ਮਹਾਰਾਜ ਉਹੀ ਉਹ ਜੰਤ ਆਪ ਜੀ ਦੇ ਮਿਲਾਏ ਹੋਏ ਪਰਮੇਸ਼ਰ ਜੀ ਦੇ ਨਾਲ ਮਿਲਦੇ ਨੇ। ਆਪਣੇ ਬਲ ਕਰਕੇ ਕੋਈ ਨਹੀਂ ਮਿਲਦਾ ਹੈ।
1: ਓਟ ਮੈਂ ਕੋਈ ਨਾ ਸੂਝਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਹੋਰ ਵੀ ਯਤਨ ਹੈ ਇੱਕ ਬੰਦਗੀ ਤੋਂ ਬਿਨਾਂ ਪਰਮੇਸ਼ਰ ਜੀ ਮਿਲ ਜਾਣ, ਕਿਉਂਕਿ ਬੰਦਗੀ ਕਰਨੀ ਬੜੀ ਔਖੀ ਹੈ, ਨਾਮ ਜਪਣਾ ਬੜਾ ਔਖਾ ਹੈ, ਆਖਣ ਔਖਾ ਸਾਚਾ ਨਾਓ। ਸਾਧ ਸੰਗਤ ਜੀ ਕਿਸੇ ਦੇ ਤਨ ਤੇ ਰੋਗ ਹੋਵੇ ਨਾ ਤੇ ਕਿਸੇ ਨੂੰ ਕਹਿ ਦਿੱਤਾ ਜਾਵੇ ਇੱਥੋਂ 50 ਕਿਲੋਮੀਟਰ 100 ਕਿਲੋਮੀਟਰ 200, 400, 500 ਕਿਲੋਮੀਟਰ ਫਲਾਣਾ ਸ਼ਹਿਰ ਹੈ, ਉੱਥੇ ਜਾ ਕਰਕੇ ਇਲਾਜ ਕਰਵਾਓ, ਡਾਕਟਰ ਬੜਾ ਚੰਗਾ ਤੇਰਾ ਇਲਾਜ ਹੋ ਜਾਵੇਗਾ, ਤੇ ਪਰਿਵਾਰ ਦੇ ਮੈਂਬਰ ਆਪਣੇ ਰੋਗੀ ਨੂੰ ਲੈ ਕਰਕੇ ਉਸ ਸ਼ਹਿਰ ਵਿੱਚ ਪਹੁੰਚ ਜਾਂਦੇ ਨੇ। ਜੇ ਨਾਂਦੇੜ ਵਿੱਚ ਇਲਾਜ ਨਾ ਹੋਵੇ ਤੇ ਹੈਦਰਾਬਾਦ ਪਹੁੰਚ ਜਾਂਦੇ ਨੇ, ਜੇ ਭਾਰਤ ਵਿੱਚ ਇਲਾਜ ਨਾ ਹੋਵੇ ਤੇ ਫੋਰਨ ਕੰਟਰੀਜ਼ ਦੇ ਅੰਦਰ ਜਿੱਥੇ ਜਿੱਥੇ ਚੰਗੇ ਡਾਕਟਰਾਂ ਦੀ ਦੱਸ ਪੈਂਦੀ ਲੋਕ ਉੱਥੇ ਪਹੁੰਚ ਜਾਂਦੇ ਨੇ। ਜਿੱਥੇ ਦੁਨਿਆਵੀ ਯਤਨ ਕਰਕੇ ਦੱਸ ਪੈਂਦੀ ਹੋਵੇ, ਰੋਗ ਮਿਟਦਾ ਹੋਵੇ, ਉੱਥੇ ਪਹੁੰਚ ਜਾਂਦੇ ਨੇ। ਪਰ ਜੇ ਕਿਸੇ ਨੂੰ ਕਿਹਾ ਜਾਵੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਭਾਈ ਬਾਹਰ ਦੌੜਨ ਦੀ ਲੋੜ ਨਹੀਂ, ਸਤ ਸੰਗਤ ਵਿੱਚ ਬੈਠ ਕਰਕੇ ਅੰਮ੍ਰਿਤਮਈ ਗੁਰਬਾਣੀ ਨੂੰ ਸੁਣੋ ਤੇ ਸਰਵਣ ਕਰੋ ਸਤਨਾਮ ਸ੍ਰੀ ਵਾਹਿਗੁਰੂ, ਰੋਗ ਉਤਰ ਜਾਣਗੇ। ਤੇ ਸਾਧ ਸੰਗਤ ਜੀ ਘਰ ਦੀ ਭਾਵੇਂ ਕੰਧ ਸਾਂਝੀ ਕਿਉਂ ਨਾ ਹੋਵੇ, ਨਾਲ ਲੱਗਦਾ ਹੀ ਗੁਰਦੁਆਰਾ ਫਿਰ ਹਜ਼ਾਰਾਂ ਕੋਹਾਂ ਤੇ ਨਜ਼ਰ ਆਉਂਦਾ ਹੈ। ਨਾਮ ਜਪਣਾ ਬੜਾ ਔਖਾ ਹੈ, ਬੇਅੰਤ ਉਦਾਹਰਣਾਂ ਸੁਣਦੇ ਹਾਂ, ਬੇਅੰਤ ਉਦਾਹਰਣਾਂ ਸਾਖੀਆਂ ਪੜ੍ਹਦੇ ਤੇ ਸੁਣਦੇ ਹਾਂ। ਵਾਸੂ ਭਾਰਦਵਾਜ ਜਿਹੜਾ ਸਾਕਤ ਸੀ, ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਸੀ, ਕੈਂਸਰ ਤੇ ਇਸਦਾ ਲਾਸਟ ਸਟੇਜ 'ਤੇ ਸੀ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਵਿਖੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਤੇ ਲਾਸਟ ਸਟੇਜ ਦਾ ਕੈਂਸਰ ਵੀ ਤੇ ਇਸਦਾ ਮਿਟ ਗਿਆ। ਕਿੰਨਿਆਂ ਰੋਗੀਆਂ ਦੇ ਰੋਗ ਮਿਟੇ ਸੁਣਦੇ ਹਾਂ, ਬੀਬੀ ਰਜਨੀ ਦੇ ਕੋੜੀ ਪਤੀ ਦਾ ਰੋਗ ਕੋੜ ਦੂਰ ਹੋ ਗਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਸੁਣਦੇ ਹਾਂ ਪੜ੍ਹਦੇ ਹਾਂ। ਪਰ ਆਪਣੇ ਤਨ ਦੇ ਉੱਪਰ ਰੋਗ ਆ ਜਾਵੇ ਫਿਰ ਨਿਸ਼ਚਾ ਡਾਕਟਰ 'ਤੇ ਆਉਂਦਾ, ਭੱਜ ਕੇ ਡਾਕਟਰ ਕੋਲ ਜਾਂਦੇ ਆ ਜੀ ਰੋਗ ਤਾਂ ਇਹੀ ਮਿਟੇਗਾ। ਭਾਵੇਂ ਡਾਕਟਰ ਕੋਲੋਂ ਦਵਾਈ ਲੈਣੀ ਮਾੜੀ ਨਹੀਂ, ਪਰ ਡਾਕਟਰ ਦੇ ਕੋਲੋਂ ਦਵਾਈ ਲਈ ਹੋਈ ਕੰਮ ਹੀ ਤਾਂ ਕਰਦੀ ਏ ਜੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ, ਨਹੀਂ ਤਾਂ ਦਵਾਈਆਂ ਵੀ ਕੰਮ ਨਹੀਂ ਜੇ ਕਰਦੀਆਂ। ਔਖਦ ਆਏ ਰਾਸ ਵਿੱਚ ਆਪ ਖਲੋਇਆ, ਕਿੰਨੇ ਮਰੀਜ਼ ਇਹ ਕਹਿੰਦੇ ਜੀ ਸਾਰੇ ਹੀ ਟੈਸਟ ਕਰਾ ਲਏ, ਰਿਪੋਰਟਾਂ 'ਚ ਆਉਂਦਾ ਹੀ ਕੋਈ ਨਹੀਂ, ਬੜੇ ਡਾਕਟਰਾਂ ਕੋਲ ਇਲਾਜ ਕਰਵਾ ਲਏ, ਦਵਾਈ ਲੱਗਦੀ ਕੋਈ ਨਹੀਂ। ਭਾਈ ਲੱਗੇਗੀ ਤੇ ਤਾਂ ਜੇ ਪਰਮੇਸ਼ਰ ਜੀ ਸਹਾਇਤਾ ਕਰਨਗੇ, ਪਰਮੇਸ਼ਰ ਜੀ ਦੀ ਸਹਾਇਤਾ ਤੋਂ ਬਿਨਾਂ ਦਵਾਈਆਂ ਵੀ ਕੰਮ ਨਹੀਂ ਕਰਦੀਆਂ। ਅਰਥਾਤ ਬੰਦਗੀ ਕਰਨੀ ਬੜੀ ਔਖੀ ਹੈ, ਬੜੀ ਕਠਿਨ ਹੈ। ਇੱਕ ਸਰੀਰ ਦੀ ਬਿਮਾਰੀ ਨੂੰ ਮੇਟਣ ਵਾਸਤੇ ਲੋਕ ਦੇਸ਼ ਛੱਡ ਕੇ ਵਿਦੇਸ਼ਾਂ 'ਚ ਪਹੁੰਚ ਜਾਂਦੇ ਨੇ, ਪਰ ਜਿਸ ਅੰਮ੍ਰਿਤ ਨਾਮ ਰੂਪੀ ਔਸ਼ਧੀ ਨੇ ਤਨ ਦੇ ਰੋਗ ਵੀ ਕੱਟ ਦੇਣੇ ਨੇ, ਮਨ ਦੇ ਰੋਗ ਵੀ ਕੱਟ ਦੇਣੇ ਨੇ, ਇਸੇ ਪ੍ਰਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਬੰਧਨ ਵੀ ਕੱਟ ਦੇਣੇ ਨੇ, ਜੰਮਾਂ ਦੀਆਂ ਫਾਹੀਆਂ ਵੀ ਕੱਟ ਦੇਣੀਆਂ ਨੇ। ਉਹ ਨਾਮ ਜਪਣਾ ਬੜਾ ਔਖਾ ਲੱਗਦਾ ਹੈ, ਡਾਕਟਰਾਂ ਦੇ ਕੋਲ ਲੱਖਾਂ ਰੁਪਈਏ ਫੀਸਾਂ ਤੇ ਦਵਾਈਆਂ ਦੇ ਖਰਚੇ ਭਰ ਜਾਣੇ, ਵਿਆਜੀ ਪੈਸੇ ਚੁੱਕ ਕੇ ਵੀ ਭਰ ਦਿੱਤੇ ਜਾਂਦੇ ਨੇ। ਪਰ ਸਾਧ ਸੰਗਤ ਜੀ ਜੇ ਬਾਣੀ ਪੜ੍ਹਨੀ ਹੋਵੇ ਨਾ, ਬਾਣੀ ਪੜ੍ਹਨ ਦਾ ਕੋਈ ਮੁੱਲ ਤੇ ਨਹੀਂ ਲੱਗਦਾ। ਵਾਹਿਗੁਰੂ ਜੀ ਵਾਹਿਗੁਰੂ ਜੀ ਬੋਲਣਾ ਹੋਵੇ, ਹੁਣ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਕੋਈ ਮੁੱਲ ਤੇ ਨਹੀਂ ਲੱਗਦਾ। ਤੇ ਸਾਧ ਸੰਗਤ ਜੀ ਬਿਨਾਂ ਮੁੱਲ ਤੋਂ ਅਮੁੱਲਕ ਨਾਮ ਜਪਿਆ ਨਹੀਂ ਜਾਂਦਾ, ਆਖਣ ਔਖਾ ਸਾਚਾ ਨਾਉ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਨੇ, ਮਹਾਰਾਜ ਬੰਦਗੀ ਕਰਨੀ ਬੜੀ ਔਖੀ ਏ, ਨਾਮ ਜਪਣਾ ਬੜਾ ਔਖਾ ਹੈ, ਤੇ ਆਪ ਜੀ ਨਾਮ ਜਪਣ ਰੂਪੀ ਹੀ ਪੂਜਾ ਦੱਸਦੇ ਹੋ, ਆਪ ਜੀ ਨੇ ਸਾਧਨ ਹੀ ਉਹ ਦੱਸਿਆ ਜਿਹੜਾ ਸਾਰਿਆਂ ਤੋਂ ਕਠਿਨ ਹੈ, ਦੁਸਤਰ ਹੈ। ਮਹਾਰਾਜ ਕੋਈ ਹੋਰ ਯਤਨ ਨਹੀਂ ਕਿ ਨਾਮ ਜਪੇ ਤੋਂ ਬਿਨਾਂ ਕੋਈ ਹੋਰ ਯਤਨ ਹੋਵੇ ਤੇ ਉਸਦੇ ਨਾਲ ਪਰਮੇਸ਼ਰ ਜੀ ਮਿਲ ਜਾਣ। ਤੇ ਹਜ਼ੂਰ ਫਰਮਾਉਂਦੇ ਨੇ, ਅਵਰ ਓਟ ਮੈਂ ਕੋਏ ਨਾ ਸੂਝੈ। ਇਸ ਪ੍ਰਕਾਰ ਭਾਈ ਹੋਰ ਜਿਹੜੇ ਕਰਮ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਪਰਮੇਸ਼ਰ ਜੀ ਦੇ ਨਾਲ ਮਿਲਾਉਣ ਵਾਲਾ ਕੋਈ ਵੀ ਕਰਮ ਨਹੀਂ ਸੁੱਝਦਾ ਹੈ।
1: ਹਰ ਕੀ ਓਟ ਮੈਂ ਆਸ।
0: ਹੋਰ ਕਿਸੇ ਪ੍ਰਕਾਰ ਦੀ ਕਿਸੇ ਦੀ ਕੋਈ ਓਟ ਲੈਣਾ ਕਰੇ ਸੰਸਾਰ ਤੋਂ ਨਹੀਂ ਤਰਦਾ। ਬ੍ਰਿਸ਼ਾਂ ਦੀ ਓਟ ਲਵੇ ਤਿੰਨਾਂ ਨੂੰ ਪੂਜ ਕੇ ਨਹੀਂ ਤਰਦਾ। ਪੱਥਰਾਂ ਦੀ ਓਟ ਲਵੇ ਤਿੰਨਾਂ ਨੂੰ ਪੂਜ ਕੇ ਨਹੀਂ ਤਰਦਾ। ਮੜੀਆਂ ਮੱਟਾਂ ਭੂਤਾਂ ਜਿੰਨਾਂ ਦੀ ਓਟ ਲਵੇ ਤਿੰਨਾਂ ਨੂੰ ਪੂਜ ਕਰਕੇ ਸੰਸਾਰ ਤੋਂ ਨਹੀਂ ਤਰਦਾ। ਇਸ ਕਰਕੇ ਹਜ਼ੂਰ ਫਰਮਾਉਂਦੇ ਨੇ ਇੱਕ ਵਾਹਿਦ ਹਸਤੀ ਜੋ ਇੱਕ ਓਅੰਕਾਰ ਪਰਮੇਸ਼ਰ ਜੀ ਨੇ ਨਾ, ਹਰ ਕੀ ਓਟ ਮੈਂ ਆਸ, ਅਤੇ ਇਸ ਹਰੀ ਪਰਮੇਸ਼ਰ ਜੀ ਦੀ ਹੀ ਅਸਾਂ ਨੇ ਓਟ ਲਈਏ ਅਤੇ ਮਨ ਦੇ ਅੰਦਰ ਆਸ ਵੀ ਉਸੇ ਦੀ ਰੱਖਦੇ ਹਾਂ ਭਾਈ, ਉਸ ਤੋਂ ਬਿਨਾਂ ਕਿਸੇ ਦੀ ਆਸ ਨਹੀਂ ਰੱਖਦੇ, ਤੁਸੀਂ ਵੀ ਉਸ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਾ ਰੱਖੋ, ਤੇ ਇਸ ਦੀ ਹੀ ਓਟ ਟੇਕ ਲੈਣਾ ਕਰੋ, ਫਿਰ ਤਰ ਜਾਵੋਗੇ। ਇਸ ਪ੍ਰਕਾਰ ਫਿਰ ਬੇਨਤੀਆਂ ਕਰਨੀਆਂ ਨੇ ਮਹਾਰਾਜ, ਮੇਰੇ ਹਿਰਦੇ ਦੀ ਵੇਦਨਾ ਨੂੰ ਆਪ ਜੀ ਜਾਣਦੇ ਹੋ, ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀ ਚ ਅਰਦਾਸ। ਮਹਾਰਾਜ ਮੈਂ ਇੱਕ ਦੀਨ ਆਪ ਜੀ ਦੇ ਸਨਮੁਖ ਬੋਲ ਬੋਲ ਕੇ ਆਪਣੇ ਦੁੱਖਾਂ ਦਾ ਕੀ ਵਰਣਨ ਕਰਾਂ, ਕੀ ਅਰਦਾਸ ਕਰਾਂ। ਆਪ ਜੀ ਤਾਂ ਹਿਰਦੇ ਦੇ ਅੰਦਰ ਵਸੇ ਹੋਏ, ਹਿਰਦੇ ਹਿਰਦੇ ਦੇ ਪੜਦੇ ਪੜਦੇ ਦੇ ਹਰ ਇੱਕ ਭੇਦ ਨੂੰ ਜਾਣਨ ਵਾਲੇ ਹੋ ਨਾ ਮਹਾਰਾਜ, ਮੇਰੇ ਹਿਰਦੇ ਦੀ ਵੇਦਨਾ ਨੂੰ ਵੀ ਆਪ ਜੀ ਜਾਣਦੇ ਹੋ।
1: ਜੋ ਸਭ ਘਟ ਪ੍ਰਭੂ ਨਿਵਾਸ।
0: ਹੇ ਪ੍ਰਭੂ ਜੀ, ਜਦੋਂ ਕਿ ਆਪ ਜੀਆਂ ਦਾ ਸਾਰਿਆਂ ਹਿਰਦਿਆਂ ਹਿਰਦਿਆਂ ਦੇ ਅੰਦਰ ਵਸ ਹੈ, ਤੇ ਹਿਰਦੇ ਹਿਰਦੇ ਦੀ ਭਾਵਨਾ ਨੂੰ ਵੀ ਜਾਣਦੇ ਹੋ।
1: ਚਰਨਨ ਕੀ ਮਨ ਪਿਆਸ।
0: ਬੇਨਤੀਆਂ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਪ੍ਰਭੂ ਪਰਮੇਸ਼ਰ ਜੀ ਦੇ ਚਰਨਾਂ ਦੀ ਪਿਆਸ ਜਿਨ੍ਹਾਂ ਦੇ ਮਨ ਵਿੱਚ ਲੱਗੀ ਹੁੰਦੀ ਹੈ ਨਾ, ਐਸੀ ਭਾਵਨਾ ਤਿੰਨਾਂ ਦੇ ਚਿੱਤ ਦੀ ਹੁੰਦੀ ਹੈ।
1: ਨਾਨਕ ਦਾਸ ਕਹੀਅਤ ਹੈ ਤੁਮਰਾ।
0: ਇਵੇਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਫਰਮਾ ਰਹੇ ਨੇ ਵਾਹਿਗੁਰੂ ਜੀ ਦੇ ਸਨਮੁਖ, ਫਿਰ ਇਵੇਂ ਉਚਾਰਨਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀਆਂ ਦਾ ਦਾਸ ਕਹਿਆ ਜਾਂਦਾ ਹਾਂ, ਨਾਮ ਪਰਿਓ ਹੈ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ।
1: ਹਾਂ ਬਲ ਬਲ ਸਦ ਬਲ ਜਾਸ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਮਨ ਕਰਕੇ ਵੀ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ, ਤਨ ਕਰਕੇ ਵੀ ਬਲਿਹਾਰ ਜਾਂਦੇ ਹਾਂ ਮਹਾਰਾਜ, ਬਾਣੀ ਕਰਕੇ, ਬਚਨਾ ਕਰਕੇ ਵੀ ਤੇ ਸਰੀਰ ਕਰਕੇ ਵੀ ਸਦਾ ਸਦਾ ਆਪ ਜੀਆਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਹਿਰਦੇ ਹਿਰਦੇ ਦੇ ਅੰਦਰ ਵਸਣ ਵਾਲੇ ਪਰਮੇਸ਼ਰ ਜੀ, ਹਿਰਦੇ ਹਿਰਦੇ ਦੀ ਹਰ ਇੱਕ ਭਾਵਨਾ ਨੂੰ ਜਾਣਨ ਵਾਲੇ ਜੀ, ਮੈਂ ਆਪ ਜੀ ਦਾ ਦਾਸ ਕਹਿਆ ਜਾਂਦਾ ਹਾਂ, ਮਹਾਰਾਜ ਮੈਨੂੰ ਆਪਣਾ ਦਾਸ ਜਾਣ ਕਰਕੇ ਉਬਾਰ ਲਵੋ, ਬਚਾ ਲਵੋ, ਰੱਖਿਆ ਕਰ ਲਵੋ, ਕਿਰਪਾ ਕਰੋ ਮਹਾਰਾਜ। ਬਲ ਬਲ ਪ੍ਰਕਾਸ਼ ਸਰੂਪ ਪਰਮੇਸ਼ਰ ਜੀ, ਸਦ ਬਲ ਜਾਸ, ਸਦਾ ਸਦਾ ਆਪ ਤੋਂ ਕੁਰਬਾਨ ਬਲਿਹਾਰ ਜਾਣਾ ਕਰਦੇ ਹਾਂ ਜੀਓ।
1: ਮਹੱਲਾ ਪੰਜਵਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ, ਮਹਾਰਾਜ ਸਾਹਿਬ ਜੀਆਂ ਦੇ ਪਾਸ ਸਾਧ ਸੰਗਤ ਜੀ ਨਿੱਤ ਸੰਗਤਾਂ ਆਉਂਦੀਆਂ ਨੇ, ਹਰ ਰੋਜ਼ ਆਉਂਦੀਆਂ ਨੇ, ਹਰ ਰੋਜ਼ ਕਿੰਨਿਆਂ ਕਿੰਨਿਆਂ ਪਿੰਡਾਂ ਚੋਂ, ਕਿੰਨਿਆਂ ਕਿੰਨਿਆਂ ਸ਼ਹਿਰਾਂ ਚੋਂ ਅਤੇ ਕਿੰਨਿਆਂ ਕਿੰਨਿਆਂ ਇਲਾਕਿਆਂ ਚੋਂ ਆਉਂਦੀਆਂ ਨੇ। ਕੋਈ ਮਾਝੇ ਚੋਂ, ਕੋਈ ਮਾਲਵੇ ਚੋਂ, ਕੋਈ ਦੁਆਬੇ ਚੋਂ, ਕੋਈ ਪਿਸ਼ਾਵਰ ਚੋਂ, ਕੋਈ ਲਾਹੌਰ ਚੋਂ, ਕੋਈ ਕਾਬਲ ਚੋਂ, ਕੋਈ ਕੰਧਾਰ ਚੋਂ, ਕੋਈ ਬਲਖ ਚੋਂ, ਕੋਈ ਬੁਖਾਰੇ ਚੋਂ, ਕੋਈ ਸੰਗਲਾਦੀਪ ਚੋਂ, ਕੋਈ ਤੁਰਕਸਤਾਨ ਚੋਂ, ਇਵੇਂ ਵੱਖ ਵੱਖ ਦੇਸ਼ਾਂ ਤੋਂ ਨਿੱਤਾ ਪ੍ਰਤੀ ਸੰਗਤਾਂ ਆਉਂਦੀਆਂ ਨੇ। ਅਤੇ ਸਾਧ ਸੰਗਤ ਜੀ, ਜਿਹੜੀਆਂ ਵੀ ਸੰਗਤਾਂ ਚੱਲ ਕੇ ਆਉਂਦੀਆਂ ਆ ਕੇ ਸਤਿਗੁਰਾਂ ਦੇ ਨਾਲ ਬਚਨ ਤਾਂ ਕਰਨੇ ਹੀ ਨੇ ਨਾ, ਜਿਹੜੀਆਂ ਸੰਗਤਾਂ ਮਹੀਨਿਆਂ ਬੱਧੀ ਸਫ਼ਰ ਕਰਦੀਆਂ ਆਈਆਂ ਨੇ, ਆਪਣੇ ਮਨ ਦੀ ਵੇਦਨਾ ਤਾਂ ਸਤਿਗੁਰੂ ਜੀ ਦੇ ਅੱਗੇ ਰੱਖਣੀਆਂ ਹੋਈਆਂ ਨਾ, ਅਤੇ ਘਰੋਂ ਹੀ ਸੋਚ ਕੇ ਗੁਰਸਿੱਖ ਆਉਂਦੇ ਨੇ, ਜਾ ਕੇ ਸਤਿਗੁਰੂ ਜੀ ਨੂੰ ਆਹ ਬੇਨਤੀ ਕਰਨੀ ਹੈ। ਜਿੰਨੇ ਵੀ ਮਾਈ ਭਾਈ ਗੁਰਸਿੱਖ ਪਿਆਰੇ ਗੁਰੂ ਕੇ ਚਰਨਾਂ 'ਚ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਸਾਰੇ ਮਨ ਦਾ ਭਾਵ ਤਾਂ ਲੈ ਕੇ ਆਏ ਹੀ ਹੋ ਨਾ ਕਿ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਹ ਅਰਦਾਸ ਕਰਨੀ ਹੈ, ਅਤੇ ਕਿਸੇ ਦਾ ਭਾਵ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੀਤੀ ਅਰਦਾਸ ਪੂਰੀ ਹੋਈਏ, ਜਾ ਕੇ ਸ਼ੁਕਰਾਨਾ ਸਤਿਗੁਰੂ ਜੀ ਦਾ ਧੰਨਵਾਦ ਕਰਨਾ ਹੈ। ਕੋਈ ਦਾਤ ਮੰਗਣ ਆਇਆ, ਕੋਈ ਮੰਗੀਆਂ ਦਾਤਾਂ ਮਿਲ ਗਈਆਂ ਅਤੇ ਸ਼ੁਕਰਾਨਾ ਕਰਨ ਆਇਆ, ਅਤੇ ਸਾਧ ਸੰਗਤ ਜੀ ਕੁਛ ਨਾ ਕੁਛ ਤਾਂ ਸਾਰਿਆਂ ਨੇ ਆ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਆਖਿਆ ਹੀ ਹੈ ਨਾ, ਕੋਈ ਨਾ ਕੋਈ ਬੇਨਤੀ ਹਰ ਇੱਕ ਨੇ ਆਪਣੇ ਮਨ ਦੀ ਕੀਤੀ ਹੈ ਨਾ, ਇਹ ਸ਼ੁਰੂ ਤੋਂ ਹੀ ਸ੍ਰਿਸ਼ਟੀ ਦੇ ਮੁੱਢ ਤੋਂ ਹੀ ਜਦੋਂ ਵੀ ਸੰਤਾਂ ਦੇ ਕੋਲ, ਸਾਧੂਆਂ ਦੇ ਕੋਲ, ਧਰਮਾਤਮਾ ਦੇ ਕੋਲ, ਮਹਾਤਮਾ ਦੇ ਕੋਲ ਜਗਿਆਸੂ ਜਾਂਦੇ ਨੇ ਨਾ, ਅਤੇ ਜਾ ਕੇ ਆਪਣਾ ਆਪਣਾ ਸਵਾਲ ਪ੍ਰਗਟ ਕਰਦੇ ਨੇ। ਸਤਿਗੁਰੂ ਜੀ ਦੇ ਕੋਲ ਜਿੰਨੀਆਂ ਸੰਗਤਾਂ ਆਉਂਦੀਆਂ ਨੇ, ਸਤਿਗੁਰੂ ਜੀ ਤੋਂ ਉਪਦੇਸ਼ ਦੀ ਜਾਚਨਾ ਕਰਦੀਆਂ ਨੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਆਪਣੇ ਪਹਿਲੇ ਜਨਮਾਂ ਨੂੰ ਜਾਣਦੇ ਤਾਂ ਨਹੀਂ, ਪਰ ਇਹ ਸੁਣਦੇ ਹਾਂ ਕਿ ਪਹਿਲਾਂ ਜੂਨੀਆਂ ਬਹੁਤ ਭੁਗਤੀਆਂ ਨੇ। ਮਹਾਰਾਜ ਇੱਥੋਂ ਵੀ ਪ੍ਰਗਟ ਹੋ ਜਾਂਦਾ ਕਿ ਇਸ ਜਨਮ ਵਿੱਚ ਪਾਪ ਕਰਮ ਨਹੀਂ ਕੀਤੇ ਤਾਂ ਵੀ ਦੁੱਖ ਭੋਗੀ ਜਾਂਦੇ ਹਾਂ। ਫਿਰ ਸਿਆਣੇ ਪੁਰਖ ਕਹਿ ਦਿੰਦੇ ਨੇ ਕਿਸੇ ਪਿਛਲੇ ਜਨਮ ਦਾ ਕੋਈ ਕਰਮ ਹੋਣਾ, ਜਿਹੜਾ ਦੁੱਖ ਰੂਪੀ ਫਲ ਦੇਣ ਵਾਸਤੇ ਅੱਗੇ ਆ ਪ੍ਰਗਟ ਹੋਇਆ। ਮਹਾਰਾਜ, ਇਸੇ ਪ੍ਰਕਾਰ ਸੰਯੋਗਾਂ ਦੇ ਨਾਲ ਪਦਾਰਥ ਮਿਲਦੇ ਨੇ, ਵਿਯੋਗ ਕਰਕੇ ਵਿਛੜ ਜਾਂਦੇ ਨੇ। ਇਹ ਸੰਯੋਗ ਵਿਯੋਗ ਤੇ ਕਰਮਾਂ ਕਰਕੇ ਹੀ ਨੇ ਨਾ। ਜੇ ਕਰਮ ਨੇ ਪਰਾਰਬਧ ਹੈ ਤੇ ਫਿਰ ਪਿਛਲੇ ਜਨਮ ਵੀ ਜ਼ਰੂਰ ਨੇ। ਜੇ ਪਿਛਲੇ ਜਨਮਾਂ ਦੀ ਪਰਾਰਬਧ ਹੈ ਤੇ ਮਹਾਰਾਜ ਇਸ ਜਨਮ ਦੇ ਕੀਤੇ ਸੰਚਿਤ ਜਨਮ ਸੰਚਿਤ ਕਰਮ ਅਗਲੇ ਜਨਮਾਂ ਵਾਸਤੇ ਪਰਾਰਬਧ ਨਾ ਬਣ ਜਾਵੇ। ਕਿਰਪਾਲਤਾ ਕਰੋ ਮਹਾਰਾਜ, ਸਾਨੂੰ ਜਨਮ ਮਰਨ ਤੋਂ ਛੁਡਾ ਦੇਵੋ। ਮਹਾਰਾਜ, ਸਾਡਾ ਜਨਮ ਮਰਨ ਦਾ ਦੁੱਖ ਕੱਟਿਆ ਜਾਵੇ, ਸੰਸਾਰ ਤੋਂ ਉੱਧਰ ਜਾਈਏ, ਤਰ ਜਾਈਏ, ਕਿਵੇਂ ਸਾਡਾ ਉਧਾਰ ਹੋਵੇ? ਸੱਚੇ ਪਾਤਸ਼ਾਹ, ਸਾਨੂੰ ਉਪਦੇਸ਼ ਦੀ ਦਾਤ ਬਖਸ਼ੋ ਜੀ। ਗੁਰੂ ਕੇ ਚਰਣੀ ਲੱਗਣੇ ਦਾ ਮਨੋਰਥ ਤੇ ਇਹੋ ਹੀ ਹੈ ਨਾ, ਸਾਡਾ ਪਾਰ ਉਤਾਰਾ ਹੋ ਜਾਵੇ। ਜਿੱਥੇ ਸਰੀਰ ਦੀਆਂ ਲੋੜਾਂ, ਦੁਨਿਆਵੀ ਲੋੜਾਂ ਪੂਰੀਆਂ ਹੁੰਦੀਆਂ ਨੇ ਮਹਾਰਾਜ, ਉੱਥੇ ਅਸੀਂ ਸੰਸਾਰ ਸਾਗਰ ਤੋਂ ਉੱਧਰ ਜਾਈਏ, ਮੁੜ ਕੇ ਫਿਰ ਜੂਨਾਂ ਵਿੱਚ ਨਾ ਆਉਣਾ ਪਵੇ। ਗਰੀਬ ਨਿਵਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਜਗਿਆਸੂ ਜਨਾਂ ਦੀਆਂ ਬੇਨਤੀਆਂ ਸਰਵਣ ਕਰਕੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ। ਕਾਨੜਾ ਮਹੱਲਾ ਪੰਜਵਾ, ਪੰਚਮ ਪਿਤਾ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹਜ਼ੂਰ ਕਾਨੜਾ ਰਾਗ ਦੇ ਅੰਦਰ ਫਰਮਾਉਂਦੇ ਹਨ,
1: ਹਰ ਸੇਵਾ।
0: ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਹਨਾਂ ਅੰਮ੍ਰਿਤਮਈ ਗੁਰ ਸ਼ਬਦਾਂ ਨੂੰ ਜਦੋਂ ਗਾਇਨ ਕੀਤਾ ਜਾਵੇ ਨਾ, ਰਾਗ ਵਿੱਚ ਪਾ ਕਰਕੇ ਛੇਵੇਂ ਸੁਰਤਾਲ ਘਰ ਦੇ ਅੰਦਰ ਇਹਨਾਂ ਨੂੰ ਪੜ੍ਹਨਾ ਹੈ। ਸਾਧ ਸੰਗਤ ਜੀ, ਪਹਿਲੇ ਸ਼ਬਦ ਚੌਥੇ ਸੁਰਤਾਲ ਘਰ ਦੇ ਵਿੱਚ ਸਨ, ਫਿਰ ਪੰਜਵੇਂ ਸੁਰਤਾਲ ਘਰ ਵਿੱਚ ਆਇਆ ਗੁਰ ਸ਼ਬਦ, ਹੁਣ ਅਗਲੇ ਸ਼ਬਦ ਛੇਵੇਂ ਸੁਰਤਾਲ ਘਰ ਵਿੱਚ ਆ ਰਹੇ ਨੇ। ਜਦੋਂ ਸੁਰਤਾਲ ਬਖਸ਼ਦਾ ਹੈ ਸਤਿਗੁਰੂ ਜੀ, ਫਿਰ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਓੰਕਾਰ ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਹਨ,
1: ਸਤਿਗੁਰ ਪ੍ਰਸਾਦ,
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦੀ ਹੈ ਜੀਓ।
1: ਜਗਤ ਉਧਾਰਨ ਨਾਮ ਪ੍ਰਿਯ ਤੇਰਾ,
0: ਹਜ਼ੂਰ ਬਚਨ ਕਰਨਾ ਕਰਦੇ ਨੇ। ਹੇ ਭਾਈ, ਜਗਤ ਜਲੰਦੇ ਤੋਂ ਜੀਵਾਂ ਦਾ ਉਧਾਰ ਕਰਨ ਵਾਸਤੇ ਇਸ ਪਿਆਰੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੀ ਸਮਰੱਥ ਹੈ। ਤੇਰੇ ਦਾ ਅਰਥ ਲੈਣਾ, ਤਿਸ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੀ ਸਾਰੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਸਮਰੱਥ ਹੈ। ਤੇਰਾ ਏਕ ਨਾਮ ਤਾਰੇ ਸੰਸਾਰ, ਇੱਕੋ ਇੱਕ ਪਰਮੇਸ਼ਰ ਜੀ ਦਾ ਨਾਮ ਹੀ ਸਾਰੇ ਜੀਵਾਂ ਦਾ ਉਧਾਰ ਕਰਤਾ ਹੈ ਜੀ।
1: ਨਿਧ ਨਾਮ ਨਿਧਾਨ ਹਰ ਕੇਰਾ,
0: ਹੇ ਹਰੀ ਪਰਮੇਸ਼ਰ ਜੀ, ਇੱਕ ਆਪ ਜੀਆਂ ਦਾ ਅੰਮ੍ਰਿਤ ਨਾਮ ਹੀ ਹੈ ਜਿਹੜਾ ਨੌ ਨਿਧੀਆਂ ਦਾ ਦਾਤਾ ਹੈ, ਜਿਹੜਾ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ। ਇਸੇ ਪ੍ਰਕਾਰ ਹਰ ਕੇਰਾ, ਹਰੀ ਕੇਰਾ, ਹਰੀ ਦਾ, ਇਸ ਹਰੀ ਪਰਮੇਸ਼ਰ ਦਾ ਨਾਮ ਹੀ ਹੈ ਭਾਈ, ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਅੰਮ੍ਰਿਤਮਈ ਪਰਮੇਸ਼ਰ ਜੀ ਦਾ ਨਾਮ ਨੌ ਨਿਧੀਆਂ, 18 ਸਿੱਧੀਆਂ ਤੇ ਸਾਰੀਆਂ ਰਿਧੀਆਂ ਦੇਣ ਵਾਲਾ ਹੈ, ਸਾਰੇ ਪਦਾਰਥ ਦੇਣ ਵਾਲਾ ਹੈ, ਮਨ ਇਸ਼ਤ ਇਸੇ ਪ੍ਰਕਾਰ ਜਿਹੜੇ ਪਦਾਰਥ ਨੇ ਉਹਨਾਂ ਨੂੰ ਵੀ ਦੇਣ ਵਾਲਾ।

0: ਇਹ ਨੌ ਨਿਧਾਨ ਨਿਧੀਆਂ ਦੇ ਜਿਹੜੇ ਖਜ਼ਾਨੇ ਇਹ ਮਿਲਦੇ ਕਿਸ ਨੂੰ ਨੇ? ਤੇ ਹਜ਼ੂਰ ਪਰਮੇਸ਼ਰ ਜੀ ਦੇ ਪਰਥਾਏ ਤਿਸ ਦੀ ਵਡਿਆਈ ਦੇ ਬਚਨ ਕਹਿ ਕਰਕੇ ਜਗਿਆਸੂ ਜਨਾਂ ਦੇ ਸਨਮੁਖ ਪ੍ਰਗਟ ਕਰਦੇ ਨੇ ਹਾਰੇ ਰੰਗ ਜੋ ਹਰੀ ਪਰਮੇਸ਼ਰ ਜੀ ਰੰਗੀ ਨੇ, ਆਨੰਦੀ ਨੇ, ਚੋਜੀ ਨੇ, ਚੋਜ ਕਰਨ ਵਾਲੇ ਨੇ ਰੰਗ। ਇਹ ਐਸੇ ਪਰਮੇਸ਼ਰ ਜੀ ਦੇ ਨਾਲ ਤਿਸ ਦੇ ਰੰਗ ਪਿਆਰੇ ਰੰਗ ਪ੍ਰੇਮ ਕਰਦਾ ਕਰਦੇ ਨੇ ਅਨੁਪੇਰੈ ਤਿਸ ਅਨੁਪਮ ਪਰਮੇਸ਼ਰ ਜੀ ਦੇ ਨਾਲ, ਜਿਸ ਪਰਮੇਸ਼ਰ ਜੀ ਦੀ ਮੁਕੰਮਲ ਉਪਮਾ ਸਾਰੀ ਮਹਿਮਾ ਕਦੀ ਕਹੀ ਨਹੀਂ ਨਾ ਜਾ ਸਕਦੀ। ਐਸੇ ਆਨੰਦੀ ਪਰਮੇਸ਼ਰ ਜੀ ਦੇ ਨਾਮ ਵਿੱਚ ਪਿਆਰ ਕਰਕੇ ਜਿਹੜੇ ਤਿਸ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਨੂੰ ਨੌ ਨਿਧੀਆਂ ਦਾ ਖਜ਼ਾਨਾ ਅੰਮ੍ਰਿਤ ਨਾਮ ਪ੍ਰਾਪਤ ਹੁੰਦਾ ਹੈ ਤੇ ਨਾਮ ਦੁਆਰਾ ਸਾਰੀਆਂ ਰਿਧੀਆਂ ਸਿੱਧੀਆਂ ਤੇ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਜੀ। ਮਹਾਰਾਜ ਸਾਡਾ ਮਨ ਤੇ ਦੁਨਿਆਵੀ ਮੂੰਹ ਵਿੱਚ ਐਸਾ ਲੱਗਾ ਨਾਮ ਵੱਲ ਜੁੜਦਾ ਹੀ ਨਹੀਂ, ਕਿਵੇਂ ਇਸ ਮਨ ਨੂੰ ਨਾਮ ਵਿੱਚ ਜੋੜੀਏ ਜੁਗਤ ਦੱਸੋ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਗੁਰ ਸ਼ਬਦ ਦੁਆਰਾ ਮਨ ਨੂੰ ਸਿੱਖਿਆ ਦੇਈਏ। ਕਾਹੇ ਰੇ ਮਨ, ਹੇ ਮੇਰਿਆ ਮਨਾ, ਕਿਸ ਵਾਸਤੇ ਮੋਹ ਦੇ ਵਿੱਚ ਮਗਨ ਹੋਇਆ ਫਿਰਦਾ? ਜਿਨ੍ਹਾਂ ਵਸਤੂਆਂ, ਜਿਨ੍ਹਾਂ ਪਦਾਰਥਾਂ, ਜਿਨ੍ਹਾਂ ਸੰਬੰਧੀਆਂ ਦੇ ਮੋਹ ਵਿੱਚ ਤੂੰ ਮਗਨ ਹੋ ਰਿਹਾ ਨਾ, ਉਹ ਵਸਤੂਆਂ, ਉਹ ਪਦਾਰਥ ਤੇ ਉਹ ਸੰਬੰਧੀ ਨਾਲ ਨਹੀਂ ਜਾਣਗੇ। ਜਿਸ ਜਗਤ ਦੇ ਮੋਹ ਦੇ ਵਿੱਚ ਤੂੰ ਰੰਗਿਆ ਹੋਇਆ ਨਾ, ਇਹ ਜਗਤ ਛੱਡ ਕੇ ਤੈਨੂੰ ਚਲੇ ਜਾਣਾ ਪੈਣਾ, ਇਸ ਜਗਤ ਨੇ ਤੇਰੇ ਨਾਲ ਨਹੀਂ ਜਾਣਾ। ਕਿਸ ਕਾਰਨ ਵਸ ਜਗਤ ਦੇ ਮੋਹ ਵਿੱਚ ਤੂੰ ਰੰਗਿਆ ਹੋਇਆ ਹੈ ਮੇਰਿਆ
1: ਮਨਾ?
0: ਮਹਾਰਾਜ ਫਿਰ ਸਾਡੇ ਮਨ ਦਾ ਇਹ ਮੋਹ ਕਿਵੇਂ ਮਿਟੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਖੱਬੇ ਅਤੇ ਸੱਜੇ ਪ੍ਰਤੱਖ ਦੋਵਾਂ ਨੇਤਰਾਂ ਦੇ ਨਾਲ ਸਾਧੂ ਜਨਾਂ ਦੇ, ਸੰਤ ਜਨਾਂ ਦੇ ਦਰਸ਼ਨ ਕਰਨਾ ਕਰੋ ਜਿਹੜੇ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਦੇ ਅੰਦਰ ਰੰਗੇ ਹੋਏ ਨੇ, ਮਨ ਬਾਣੀ ਸਰੀਰ ਕਰਕੇ ਜੁੜੇ ਹੋਏ ਨੇ, ਜਿਹੜੇ ਆਉਂਦੇ ਜਾਂਦੇ ਸਾਹਾਂ ਦੇ ਨਾਲ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਜਿਹੜੇ ਪਰਾ ਬਾਣੀ ਦੁਆਰਾ ਜਪਦੇ ਨੇ, ਜਿਹੜੇ ਗੁਰਮੁਖ ਰੋਮ ਰੋਮ ਹਰ ਧਿਆਵੈ ਰੋਮ ਰੋਮ ਕਰਕੇ ਬੰਦਗੀ ਕਰਦੇ ਨੇ ਵਾਹਿਗੁਰੂ ਜੀ ਦੀ, ਐਸੇ ਸਾਧੂ ਜਨਾਂ ਦੇ ਆਪਣਿਆਂ ਨੇਤਰਾਂ ਦੇ ਨਾਲ ਦਰਸ਼ਨ ਕਰਨੇ ਕਰੋ। ਇਸੇ ਪ੍ਰਕਾਰ
1: ਦੇਖ ਸਾਧ ਦਰਸੇਰਾ
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਫਿਰ ਇਹ ਜਿਹੜਾ ਮਨ ਹੈ ਨਾ ਇਹ ਸਾਧ ਸਾਧਿਆ ਜਾਵੇਗਾ। ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ ਤੇ ਜਦੋਂ ਇਹ ਮਨ ਸਾਧਿਆ ਜਾਵੇਗਾ ਨਾ ਨੈਨਾ ਉਹ ਦੇਖੋ ਭਾਈ, ਉਸ ਵੇਲੇ ਫਿਰ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਆਪਣੇ ਹਿਰਦੇ ਰੂਪੀ ਸਥਾਨ ਦੇ ਅੰਦਰ ਦੇਖ ਲਵੋਗੇ ਸਾਧ ਦਰਸੇਰਾ। ਸਾਧ ਕਹੀਏ ਸ੍ਰੇਸ਼ਟ ਸ੍ਰੇਸ਼ਟ ਪਰਮ ਸ੍ਰੇਸ਼ਟ ਪਰਮੇਸ਼ਰ ਜੀ ਦੇ ਦਰਸ਼ਨ ਆਪਣੇ ਹਿਰਦੇ ਸਥਾਨ ਦੇ ਅੰਦਰ ਮਨ ਅਤੇ ਬੁੱਧ ਰੂਪੀ

0: ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਦਾਤ ਉਹੀ ਓਹੀ ਪਾਉਂਦੇ ਨੇ ਜਿਨ੍ਹਾਂ ਦੇ ਮਸਤਕ ਦੇ ਉੱਪਰ ਧੁਰ ਦਰਗਾਹ ਤੋਂ ਪਰਮੇਸ਼ਰ ਜੀਆਂ ਨੇ ਸ਼ੁਭ ਲੇਖ ਬੰਦਗੀ ਕਰਨੇ ਦੇ ਪਾ ਦਿੱਤੇ ਹਨ ਜੀਓ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਸੇਵੋ ਸਾਧ ਸੰਤ ਚਰਨੀ ਰਾਜ
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੀ ਵਾਹਿਗੁਰੂ ਜੀ ਦੇ ਨਾਲ ਨੇੜਤਾ ਬਣ ਜਾਵੇ ਵਾਹਿਗੁਰੂ ਜੀ ਦੇ ਨਾਲ ਭੇਦ ਨਾ ਰਵੇ ਵਾਹਿਗੁਰੂ ਜੀ ਦੇ ਪਰਥਾਏ ਮਨ ਵਿੱਚ ਸੰਸਾ ਨਾ ਫੁਰੇ ਵਾਹਿਗੁਰੂ ਜੀ ਦਾ ਨਾਮ ਸਾਨੂੰ ਪਿਆਰਾ ਲੱਗਣ ਲੱਗੇ ਮਹਾਰਾਜ ਐਸੀ ਜੁਗਤ ਸਾਡੇ ਤਾਈਂ ਦੱਸੋ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਸੇਵਾ ਸਾਧ ਸੰਤ ਚਰਨੇ ਰਹਿ ਭਾਈ ਸਾਧ ਜਿਹੜੇ ਸ੍ਰੇਸ਼ਟ ਸੰਤ ਜਨ ਮਹਾਤਮਾ ਨੇ ਜਿਹੜੇ ਹਰ ਵੇਲੇ ਨਾਮ ਜਪਦੇ ਨੇ ਤੇ ਪਰਉਪਕਾਰ ਦੇ ਹਿੱਤ ਦੂਜਿਆਂ ਨੂੰ ਜਪਾਉਂਦੇ ਨੇ ਜਿਨ੍ਹਾਂ ਸਾਧ ਜਨਾਂ ਦਾ ਬ੍ਰਹਮ ਗਿਆਨ ਹੀ ਭੋਜਨ ਹੈ ਤੇ ਨਾਮ ਰੂਪੀ ਭੋਜਨ ਜਿਹੜੇ ਹਰ ਵੇਲੇ ਛਕਦੇ ਨੇ ਉਹਨਾਂ ਸ੍ਰੇਸ਼ਟ ਸੰਤ ਜਨਾਂ ਦੇ ਚਰਨਾਂ ਦੀ ਸੇਵਾ ਕਰੋ ਧੂੜੀ ਮੱਜਨ ਸਾਧ ਖੇ ਸਾਈਂ ਥੀਏ ਕਿਰਪਾਲ ਜਿਹੜੇ ਆਪ ਜੁੜੇ ਨੇ ਨਾ ਉਹ ਤੁਹਾਨੂੰ ਜੋੜ ਦੇਣਗੇ ਜਿਹੜੇ ਆਪ ਜਪਦੇ ਨੇ ਨਾ ਉਹ ਤੁਹਾਨੂੰ ਜਪਣ ਵਾਲੇ ਬਣਾ ਦੇਣਗੇ ਰੰਗ ਲਾਗਤ ਲਾਗਤ ਲਾਗਤ ਹੈ ਜਿਨ੍ਹਾਂ ਨੂੰ ਰੰਗ ਲਾਗਤ ਲੱਗਿਆ ਹੋਇਆ ਉਹਨਾਂ ਦੀ ਸੰਗਤ ਵਿੱਚ ਲੱਗ ਜਾਵੋਗੇ ਤੇ ਤੁਹਾਡੇ ਮਨ ਨੂੰ ਵੀ ਭਾਈ ਲੱਗਦਿਆਂ ਲੱਗਦਿਆਂ ਬੰਦਗੀ ਦਾ ਰੰਗ ਲੱਗ ਜਾਵੇਗਾ ਜਿਹੜੇ ਸਾਧ ਸ਼ਾਂਤ ਆਤਮਾ ਮਹਾਤਮਾ ਨੇ ਉਹਨਾਂ ਦੇ ਚਰਨੀ ਲੱਗ ਕਰਕੇ ਭਾਈ ਤਿਨ੍ਹਾਂ ਦੀ ਸੇਵਾ ਵਿੱਚ ਜੁਟ
1: ਜਾਵੋ
0: ਐਸੀ ਸੰਤ ਜਨਾਂ ਦੀ ਚਰਨ ਧੂੜੀ ਸਦਾ ਮੰਗਦੇ ਰਹੋ ਬਾਦਸ਼ਾਹੋ ਨਾਮ ਚਾਹੁਣ ਦਾ ਹੈ ਚਰਨ ਧੂੜੀ ਦੀ ਚਾਹਤ ਇੱਛਾ ਸਦਾ ਮਨ ਦੇ ਵਿੱਚ ਰੱਖੋ ਜਿਹੜੀ ਸੰਤ ਜਨਾਂ ਦੀ ਚਰਨ ਧੂੜ ਮਨ ਬਾਣੀ ਸਰੀਰ ਕਰਕੇ ਜਗਿਆਸੂ ਜਨਾਂ ਨੂੰ ਪਵਿੱਤਰ ਕਰ ਦੇਣ ਵਾਲੀ ਹੈ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ 68 ਤੀਰਥਾਂ ਦਾ ਇਸ਼ਨਾਨ ਵੀ ਤੇ ਸੁਣਦੇ ਆ ਨਾ ਮੁਕਤੀ ਦੇ ਦਿੰਦਾ ਜੇਕਰ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰੀਏ ਤੇ ਇਸ ਦੇ ਨਾਲ ਮੁਕਤ ਨਹੀਂ ਹੋਵਾਂਗੇ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਘਰ ਬੈਠਿਆਂ ਹੀ ਅੰਮ੍ਰਿਤ ਨਾਮ ਨੂੰ ਜਪ ਲੈਣਾ ਕਰੀਏ ਨਾ ਤੇ 68 ਤੀਰਥਾਂ ਦਾ ਮੱਜਨ ਜਿਹੜਾ ਪੁਰਬੀਆਂ ਦਾ ਇਸ਼ਨਾਨ ਹੈ ਉਹ ਮੈਲ ਨੂੰ ਕੱਟਣ ਵਾਲਾ ਅੰਮ੍ਰਿਤ ਨਾਮ ਜਪ ਕਰਕੇ ਹੀ ਮਿਲ ਜਾਂਦਾ ਹੈ ਅੰਮ੍ਰਿਤ ਨਾਮ ਨੂੰ ਸਰਵਣ ਵੀ ਕਰ ਲਈਏ ਨਾ ਸੁਣਿਆ 68 ਕਾ ਇਸ਼ਨਾਨ 8 ਤੇ 60 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਸਰਵਣ ਕਰ ਲਈਏ ਸਤਨਾਮ
1: ਸ੍ਰੀ
0: ਵਾਹਿਗੁਰੂ ਜੇ ਕੋਈ ਸੰਸਾ ਕਰੇ ਜੀ 68 ਤੀਰਥਾਂ ਦਾ ਫਲ ਕਿਵੇਂ ਮਿਲ ਸਕਦਾ ਹੈ ਸਾਧ ਸੰਗਤ ਜੀ 68 ਤੀਰਥਾਂ ਦਾ ਫਲ ਤੇ ਮੁਕਤੀ ਮੰਨਿਆ ਗਿਆ ਨਾ ਕਿ ਜਿਹੜਾ 68 ਤੀਰਥਾਂ ਵਿੱਚ ਨਹਾਵੇ ਉਸ ਨੂੰ ਮੁਕਤੀ ਮਿਲ ਜਾਂਦੀ ਏ ਅੰਮ੍ਰਿਤ ਨਾਮ ਤੇ ਐਸਾ ਹੈ ਏਕ ਵਾਰ ਜਿਨ ਤੋਂ ਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਸ ਨੇ ਸ਼ਰਧਾ ਭਾਵਨਾ ਵਿਸ਼ਵਾਸ ਦੇ ਨਾਲ ਹਿਰਦੇ ਚੋਂ ਇੱਕ ਵਾਰ ਵੀ ਜੁੜ ਕੇ ਕਹਿ ਦਿੱਤਾ ਸਤਨਾਮ
1: ਸ੍ਰੀ
0: ਵਾਹਿਗੁਰੂ ਤੇ ਜਨਮ ਮਰਨ ਕੱਟਿਆ ਜਾਂਦਾ ਹੈ ਜਿਹੜਾ ਜਨਮ ਮਰਨ 68 ਤੀਰਥਾਂ ਦੇ ਇਸ਼ਨਾਨ ਨੇ ਕੱਟਣਾ ਸੀ ਉਹ ਨਾਮ ਦੇ ਜਪਣ ਨੇ ਕੱਟ ਦਿੱਤਾ ਨਾਮ ਦੇ ਸਰਵਣ ਕਰਨੇ ਨੇ ਕੱਟ ਦਿੱਤਾ ਤੇ ਹੁਣ ਉਹਨਾਂ ਦਾ ਮਹਾਤਮ ਤੇ ਜਨਮ ਮਰਨ ਕੱਟਣਾ ਹੀ ਸੀ ਨਾਮ ਜਪ ਕੇ ਮਿਲ ਗਿਆ ਤੇ ਤਿੰਨਾਂ ਦਾ ਫਲ ਮਿਲ ਗਿਆ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਹਿਰਦੈ ਨਾਮ ਵਸਾਏ ਹੋ ਘਰ ਬੈਠੇ ਗੁਰੂ ਧਿਆਏ ਹੋ ਜੇ ਤੀਰਥਾਂ ਤੇ ਨਹਾਉਣ ਜਾਓਗੇ ਨਾ ਤੇ ਕਿੰਨੇ ਕਿੰਨੇ ਮਹੀਨੇ ਲੰਘ ਜਾਂਦੇ ਨੇ ਇਹ ਸੋਚ ਵਿਚਾਰ ਕਰਦਿਆਂ ਜੀ ਫਲਾਣੇ ਥਾਂ ਤੇ ਜਾਣਾ ਫਿਰ ਰਸਤੇ ਦਾ ਖਰਚ ਇਕੱਠਾ ਕਰਨਾ ਘਰ ਦੇ ਪ੍ਰਬੰਧ ਕਰਕੇ ਜਾਣੇ ਕਈ ਕਈ ਮਹੀਨੇ ਤੇ ਕਈ ਵਾਰ ਕਈ ਕਈ ਸਾਲ ਲੱਗ ਜਾਂਦੇ ਨੇ ਤੇ ਇੱਕ ਤੀਰਥ ਤੇ ਨਹੀਂ ਜਾਇਆ ਜਾਂਦਾ ਤੇ 68 ਤੀਰਥਾਂ ਤੇ ਜਾਣ ਵਾਸਤੇ ਕਿੰਨਿਆਂ ਦੀ ਸਾਰੀ ਉਮਰ ਲੰਘ ਜਾਂਦੀ ਹੈ ਤੇ ਨਹੀਂ ਜਾਇਆ ਜਾਂਦਾ ਤਾਂ ਜਦੋਂ ਸਾਰੇ ਤੀਰਥਾਂ ਤੇ ਜਾਇਆ ਹੀ ਨਹੀਂ ਜਾਂਦਾ ਫਿਰ ਮੁਕਤੀ ਨਹੀਂ ਮਿਲਦੀ ਪਰ ਜਿਹੜੇ ਘਰੇ ਬੈਠੇ ਹੀ ਜਪਦੇ ਨੇ ਤੇ ਸਰਵਣ ਕਰਦੇ ਨੇ ਹਰ ਰੋਜ਼ ਨਿਤਾ ਪ੍ਰਤੀ 68 ਤੀਰਥਾਂ ਦੇ ਮਹਾਤਮ ਘਰੇ ਬੈਠਿਆਂ ਹੀ ਪ੍ਰਾਪਤ ਕਰ ਲੈਂਦੇ ਨੇ ਕੋਈ ਵੱਡੇ ਤੋਂ ਵੱਡਾ ਬਲੀ ਤੇ ਵੱਡੇ ਤੋਂ ਵੱਡਾ ਧਨਾਟ ਵੀ ਹਰ ਰੋਜ਼ 68 ਤੀਰਥਾਂ ਵਿੱਚ ਤੇ ਨਹੀਂ ਨਹਾ ਸਕਦਾ ਪਰ ਜਿਸ ਨੇ ਸਾਧ ਸੰਗਤ ਜੀ ਸਿਮਰਨ ਕਰ ਲਿਆ ਜਪ ਕਰ ਲਿਆ ਜਪਜੀ ਸਾਹਿਬ ਪੜ੍ਹ ਲਿਆ ਅੰਮ੍ਰਿਤ ਬਾਣੀ ਨੂੰ ਪੜ੍ਹ ਲਿਆ ਤੇ ਸੁਣ ਲਿਆ ਨਿਤਾ ਪ੍ਰਤੀ ਜਿਹੜੇ ਪੜ੍ਹਦੇ ਸੁਣਦੇ ਨੇ ਨਿਤਾ ਪ੍ਰਤੀ 68 ਤੀਰਥਾਂ ਦਾ ਮਹਾਤਮ ਘਰੇ ਬੈਠਿਆਂ ਹੀ ਪ੍ਰਾਪਤ ਕਰਦੇ ਨੇ ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ 68 ਮੱਜਨ ਮੈਲ ਕਟੇਰਾ ਮਨ ਦੀ ਮੈਲ ਨੂੰ ਘੱਟ ਦੇਣ ਵਾਲੇ ਅੰਮ੍ਰਿਤ ਨਾਮ ਨੂੰ ਜਪੀਏ ਤੇ 68 ਤੀਰਥਾਂ ਦੇ ਪੁਰਬੀਆਂ ਦੇ ਇਸ਼ਨਾਨ ਦਾ ਮਹਾਤਮ ਘਰੇ ਬੈਠਿਆ ਨਿਤਾ ਪ੍ਰਤੀ ਪ੍ਰਾਪਤ ਹੋ ਜਾਂਦਾ ਹੈ
1: ਸਾਸ ਧਿਆਵਹੁ ਮੁਖ ਨਹੀਂ ਮੋਰਾ
0: ਭਾਈ ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਆਉਂਦੇ ਹੋਏ ਸਾਹਾਂ ਦੇ ਨਾਲ ਤੇ ਸਰੀਰ ਦੇ ਵਿੱਚੋਂ ਨਿਕਲਦੇ ਹੋਏ ਸਾਹਾਂ ਦੇ ਨਾਲ ਧਿਆਵਹੋ, ਧਿਆਉਣਾ ਕਰੋ, ਆਰਾਧਨਾ ਕਰੋ, ਜਪਣਾ ਕਰੋ, ਮੁੱਖ ਨਹੀਂ ਮੋੜਿਆ। ਜਿਹੜੇ ਪਰਮੇਸ਼ਰ ਜੀ ਕਦੇ ਵੀ ਜਗਿਆਸੂ ਵੱਲੋਂ ਮੁੱਖ ਨਹੀਂ ਮੋੜਦੇ। ਸਾਧ ਸੰਗਤ ਜੀ, ਦੁਨਿਆਵੀ ਸੰਬੰਧੀ ਕਈ ਵਾਰ ਬਹੁਤਾਤ ਵਿੱਚ ਦੇਖਿਆ ਜਾਂਦਾ, ਦੁੱਖ ਪੈ ਜਾਵੇ, ਵਿਪਤਾ ਪੈ ਜਾਵੇ, ਭੀੜਾ ਪੈ ਜਾਵੇ ਨਾ, ਤੇ ਮੁੱਖ ਮੋੜ ਲੈਂਦੇ ਨੇ। ਪਤਾ ਹੋਵੇ ਘਰ ਦੇ ਵਿੱਚ ਬਿਮਾਰੀ ਪੈ ਗਈ ਹੈ, ਪੈਸੇ ਮੰਗੇਗਾ, ਫਿਰ ਫੋਨ ਹੀ ਨਹੀਂ ਚੱਕਦੇ, ਕਹਿੰਦੇ ਜੀ ਚਾਰਜਰ ਤੇ ਲੱਗਾ ਸੀ, ਮੈਂ ਤੇ ਸਾਰਾ ਦਿਨ ਬਾਹਰ ਹੀ ਰਿਹਾ, ਘਰ ਹੀ ਹੁਣ ਆਇਆ ਹੈ। ਇਸ ਪ੍ਰਕਾਰ ਦੁਨੀਆਂ ਦੇ ਲੋਕ ਤੇ ਮੁੱਖ ਮੋੜ ਲੈਂਦੇ ਨੇ, ਪਰ ਇੱਕ ਵਾਹਿਗੁਰੂ ਜੀ ਐਸੇ ਨੇ ਜਿਹੜੇ ਕਦੇ ਮੁੱਖ ਨਹੀਂ ਮੋੜਦੇ। ਦੁੱਖ ਹੋਵੇ, ਭੀੜਾ ਹੋਵੇ, ਵਿਪਤਾ ਹੋਵੇ, ਕੰਗਾਲੀ ਹੋਵੇ, ਦਰਿਦਰਤਾ ਹੋਵੇ, ਕੈਸਾ ਵੀ ਸਮਾਂ ਹੋਵੇ, ਵਾਹਿਗੁਰੂ ਜੀ ਨੂੰ ਯਾਦ ਕਰ ਲਈਏ ਤੇ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਹੋ ਕਰਕੇ ਹੀ ਸਾਰੀਆਂ ਵਿਪਤਾਵਾਂ ਦੇ ਵਿੱਚੋਂ ਆਪਣੇ ਪਿਆਰਿਆਂ ਨੂੰ ਛੁਡਾ ਲੈਂਦੇ ਨੇ, ਭੀੜਾ ਚੋਂ ਕੱਢ ਲੈਂਦੇ ਨੇ। ਚੜ ਝੱਖੜ ਉਹਾੜ ਲਹਿਰੀ ਵਹਿਨ ਲਖੇਸਰੀ, ਸਤਿਗੁਰ ਸਿਓ ਆਲਾਏ ਬੇੜੇ ਡੁੱਬਣ ਨਾ ਹੇ ਭਾਉ। ਸਤਿਗੁਰੂ ਜੀ ਨੂੰ ਆਰਾਧਨਾ ਕਰੀਏ ਤੇ ਬੇੜੇ ਡੁੱਬਣ ਦਾ ਡਰ ਹੀ ਨਹੀਂ ਰਹਿੰਦਾ। ਮੱਖਣ ਸ਼ਾਹ ਲੁਬਾਣੇ ਦੀ ਜੀ ਦਾ ਬੇੜਾ ਡੁੱਬਦਾ ਸੀ ਨਾ, ਯਾਦ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਤੇ ਡੁੱਬਣ ਦਾ ਡਰ ਨਾ ਰਿਹਾ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੋਢਾ ਲਾ ਕੇ ਤਾਰ ਦਿੱਤਾ, ਹਿੰਦਵਾਣ ਦਾ ਕੋਈ ਰਾਖਾ ਨਾ ਰਿਹਾ। ਸਾਧ ਸੰਗਤ ਜੀ, ਸ਼ੇਰ ਮੁਹੰਮਦ ਖਾਨ ਦੇ ਪਾਸੋਂ, ਕਸ਼ਮੀਰ ਦੇ ਹਾਕਮ ਦੇ ਪਾਸੋਂ, ਕਸ਼ਮੀਰ ਦੇ ਪੰਡਿਤਾਂ ਨੇ 6 ਮਹੀਨਿਆਂ ਦਾ ਸਮਾਂ ਲੈ ਕੇ ਨਾ ਦੇਵੀਆਂ ਦੀ ਆਰਾਧਨਾ ਕੀਤੀ, ਦੇਵਤਿਆਂ ਦੀ ਆਰਾਧਨਾ ਕੀਤੀ, ਹਨੂੰਮਾਨ ਜੀ ਦੇ 40 ਕੱਢੇ, ਭੈਰੋ ਜੀ ਨੂੰ ਮਨਾਇਆ, ਜਿਸ ਜਿਸ ਨੂੰ ਪੂਜਿਆ ਜਾ ਸਕਦੀ ਸੀ ਪੂਜਿਆ ਮਨਾਇਆ, ਕਿਸੇ ਨੇ ਬਾਂਹ ਨਾ ਫੜੀ। ਦੇਵੀਆਂ ਤੇ ਦੇਵਤਿਆਂ ਨੇ ਵੀ ਮੁੱਖ ਮੋੜ ਲਏ, ਕੋਈ ਧਰਮ ਨੂੰ ਬਚਾਉਣ ਵਾਸਤੇ ਨਾ ਆਇਆ। ਫਿਰ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪਏ ਤੇ ਸਤਿਗੁਰੂ ਜੀ ਨੇ ਮੁੱਖ ਨਹੀਂ ਮੋੜਿਆ, ਸੀਸ ਕੁਰਬਾਨ ਕਰਕੇ ਵੀ ਹਿੰਦਵਾਇਣ ਦਾ ਬੇੜਾ ਤਾਰ ਦਿੱਤਾ। ਫਿਰ ਐਸੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਪਈਏ ਨਾ ਜਿਹੜੇ ਬੇੜੇ ਤਾਰਨ ਵਾਲੇ ਨੇ। 6-6 ਮਹੀਨੇ ਜਿਨ੍ਹਾਂ ਦੇ ਚਿੱਲੇ 40 ਕੱਢੇ ਤੇ ਕੋਈ ਬਹੁੜਿਆ ਹੀ ਨਾ, ਫਿਰ ਐਸਿਆਂ ਨੂੰ ਪੂਜਣਾ ਹੀ ਕਾਹਦੇ ਤੋਂ ਹੈ, ਐਸਿਆਂ ਨੂੰ ਮੰਨਣਾ ਹੀ ਕਾਹਦੇ ਤੋਂ ਹੈ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਆਉਂਦੇ ਜਾਂਦੇ ਸਾਹਾਂ ਦੇ ਨਾਲ ਤਿਸ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਵੋ, ਜਿਹੜੇ ਪਰਮੇਸ਼ਰ ਜੀ ਦੁੱਖ ਵਿਪਤਾ ਪੈਣ ਤੇ ਕਦੇ ਮੁੱਖ ਨਹੀਂ ਮੋੜਦੇ, ਬਲਕਿ ਨਿਕਟੀ ਹੋਏ ਦਿਖਾਵੈ, ਸੇਵਕ ਨੂੰ ਅੰਗ ਸੰਗ ਹੋ ਕਰਕੇ ਹੀ ਦਰਸ਼ਨ ਦਿੰਦੇ ਤੇ ਵਿਪਤਾ ਤੋਂ ਬਚਾਉਂਦੇ ਹਨ।
1: ਸੰਗ ਨ ਚਾਲੈ ਲੱਖ ਕਰੋੜਾ।
0: ਮਹਾਰਾਜ, ਦੁਨੀਆਂ ਵਿੱਚ ਤੇ ਇਵੇਂ ਜਾਣਿਆ ਜਾਂਦਾ, ਮਾਪੇ ਇਹ ਕਹਿੰਦੇ ਨੇ, ਵੱਡੇ ਇਹ ਕਹਿੰਦੇ ਨੇ, ਪੁੱਤ ਧਨ ਕਮਾ ਲਓ ਸੁਖ ਮਾਣੋਗੇ, ਧਨ ਇਕੱਠਾ ਕਰ ਲਓ ਸੁਖੀ ਵਸੋਗੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਦੁਨਿਆਵੀ ਲੋੜਾਂ ਵਾਸਤੇ ਧਨ ਜ਼ਰੂਰੀ ਆ, ਕੋਈ ਸ਼ੱਕ ਨਹੀਂ। 6ਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਨਾ, ਇਸਤਰੀ ਇਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ, ਪੀਰ ਨਾ ਹਿੰਦੂ ਨਾ ਮੁਸਲਮਾਨ। ਦੌਲਤ ਦੇ ਨਾਲ ਗੁਜ਼ਾਰਾ ਹੈ ਭਾਈ, ਦੌਲਤ ਗੁਜ਼ਾਰੇ ਮਾਤਰ ਵਾਸਤੇ, ਇਸ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੋ ਸਕਦਾ, ਪਰ ਇਸ ਦੇ ਨਾਲ ਇੰਨਾ ਮੋਹ ਹੀ ਨਹੀਂ ਪਾ ਲੈਣਾ ਕਿ ਪਰਮੇਸ਼ਰ ਹੀ ਭੁੱਲ ਜਾਵੇ। ਇਹ ਦੌਲਤ ਇਸ ਧਨ ਦੇ ਦਾਤੇ ਤੇ ਗੁਰੂ ਸਾਹਿਬ ਜੀ ਅਥਵਾ ਪਰਮੇਸ਼ਰ ਜੀ ਨੇ ਨਾ, ਤੇ ਜਿਸ ਪਰਮੇਸ਼ਰ ਜੀ ਨੇ ਇਹ ਦੌਲਤ ਦਿੱਤੀ ਹੈ ਉਹ ਪਰਮੇਸ਼ਰ ਜੀ ਨਾ ਕਿਧਰੇ ਭੁੱਲ ਜਾਣ, ਦਾਤ ਪਿਆਰੀ ਵਿਸਰਿਆ ਦਾਤਾਰਾ ਵਾਲਾ ਹਾਲ ਨਾ ਹੋ ਜਾਵੇ, ਬਲਕਿ ਜਿਵੇਂ ਜਿਵੇਂ ਦੌਲਤ ਆਉਂਦੀ ਹੈ ਤਿਵੇਂ ਤਿਵੇਂ ਬਹੁਤਾ ਜਪੀਏ, ਬਹੁਤਾ ਸ਼ੁਕਰਾਨਾ ਕਰੀਏ। ਮਹਾਰਾਜ, ਤੁਸਾਂ ਨੇ ਦੌਲਤ ਦਿੱਤੀ, ਤੁਹਾਡਾ ਧੰਨਵਾਦ। ਤੁਸਾਂ ਨੇ ਧਨ ਦਿੱਤਾ, ਪਦਾਰਥ ਦਿੱਤੇ, ਸੰਬੰਧੀ ਦਿੱਤੇ, ਤੰਦਰੁਸਤੀ ਦਿੱਤੀ, ਮਹਾਰਾਜ ਤੁਹਾਡਾ ਧੰਨਵਾਦ। ਚਾਹੀਦਾ ਤੇ ਇਹ ਹੈ ਜਿਵੇਂ ਜਿਵੇਂ ਧਨ ਆਵੇ ਤਿਵੇਂ ਤਿਵੇਂ ਬਹੁਤਾ ਸ਼ੁਕਰਾਨਾ ਕਰੀਏ। ਪਰ ਮਨਮੁਖ ਦੀ ਪਛਾਣ ਹੈ, ਕਹਿੰਦਾ ਸਾਰੇ ਸੁੱਖ ਤੇ ਧਨ ਦੇ ਨਾਲ ਮਿਲਣੇ ਹੈ। ਆ ਜਗ ਮਿੱਠਾ, ਅਗਲਾ ਕਿਹਨੇ ਡਿੱਠਾ, ਰੱਬ ਕਿਸ ਨੇ ਵੇਖਿਆ। ਖਾਓ ਪੀਓ, ਮੌਜ ਮਾਣੋ, ਜ਼ਿੰਦਗੀ ਇੱਕੇ ਵਾਰੀ ਮਿਲੀ, ਦੁਬਾਰਾ ਦੁਬਾਰਾ ਥੋੜ੍ਹੀ ਮਿਲਦੀ ਹੈ। ਚਾਹੀਦਾ ਤੇ ਇਹ ਹੈ ਭਾਈ, ਜੇ ਤੈਨੂੰ ਗਿਆਨ ਹੋ ਗਿਆ ਜ਼ਿੰਦਗੀ ਇੱਕੇ ਵਾਰੀ ਮਿਲੀ ਹੈ, ਫਿਰ ਨਾਮ ਜਪ ਕੇ ਸਫਲੀ ਕਰ ਲਾ ਨਾ, ਫਿਰ ਬਰਬਾਦ ਕਾਹਤੋਂ ਕਰ ਰਿਹਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ, ਜਿਹੜਾ ਅੰਤਮ ਸਮੇਂ ਸਹਾਈ ਹੁੰਦਾ ਤੇ ਨਾਲ ਜਾਂਦਾ ਹੈ। ਜਿਤਨਾ ਵੀ ਧਨ ਇਤਿਆਦਿਕ ਕਿਹਾ ਜਾਂਦਾ, ਕਿਸ ਸੰਗ ਨਾ ਚਾਲੈ ਲੱਖ ਕਰੋੜੈ। ਭਾਈ 10 ਲੱਖ, 20 ਲੱਖ, 50 ਲੱਖ, ਕਰੋੜ, 100 ਕਰੋੜ ਕਿੰਨਾ ਕੁ ਕਮਾ ਲਵੇਗਾ? ਜਿਨ੍ਹਾਂ ਨੇ ਲੱਖਾਂ ਕਰੋੜ ਇਕੱਠੇ ਕਰ ਲਏ, ਇਹ ਧਨ ਉਹਨਾਂ ਦੇ ਵੀ ਨਾਲ ਨਹੀਂ ਗਿਆ, ਇੱਥੇ ਦਾ ਕਮਾਇਆ ਇੱਥੇ ਹੀ ਰਹਿ ਜਾਣਾ। ਨਾ ਕੋਊ ਲੈ ਆਇਓ ਇਹ ਧਨ, ਨਾ ਕੋਊ ਲੈ ਜਾਤ, ਰਾਵਣ ਹੂੰ ਤੇ ਅਧਿਕ ਛਤਰਪਤ, ਖਿਨ ਮਹਿ ਗਏ ਬਿਲਾਤ। ਲੰਕਾ ਸੋਨੇ ਦੀ ਇੱਥੇ ਹੀ ਰਹਿ ਗਈ ਸੀ ਨਾ, ਰਾਵਣ ਕੁਛ ਨਾਲ ਤੇ ਨਹੀਂ ਲੈ ਗਿਆ, ਬਲਕਿ 2 ਰਤੀਆਂ ਸੋਨਾ ਮੂੰਹ ਵਿੱਚ ਪਾਉਣਾ ਸੀ। ਉਸ ਸਮੇਂ ਦੀ ਇਹ ਰੀਤੀ ਸੀ, ਮਨੁੱਖ ਮਰਦਾ ਤੇ 2 ਰਤੀਆਂ ਸੋਨਾ ਮੂੰਹ ਵਿੱਚ ਪਾਇਆ ਜਾਂਦਾ ਸੀ। ਹੁਣ ਲੰਕਾ ਜਿੱਤ ਲਈ ਰਾਮ ਚੰਦਰ ਜੀ ਨੇ, ਤੇ ਸਾਧ ਸੰਗਤ ਜੀ ਰਾਵਣ ਦੀ ਘਰਵਾਲੀ ਮੰਦੋਦਰੀ ਸ਼੍ਰੀ ਰਾਮ ਚੰਦਰ ਜੀ ਦੇ ਕੋਲ ਗਈ। ਭਗਵਾਨ ਜੀ ਤੁਸੀਂ ਮਰਿਆਦਾ ਪੁਰਸ਼ੋਤਮ ਹੋ, ਦਰ ਆਇਆਂ ਦੀ ਲੱਜਾ ਰੱਖਦੇ ਹੋ, ਮੈਂ ਤੁਹਾਡੇ ਤੇ ਦਰ ਤੇ ਆਈ ਹਾਂ, ਲੰਕਾ ਹੁਣ ਤੁਹਾਡੀ ਹੋ ਗਈ, ਰਾਵਣ ਦੇ ਮੂੰਹ ਵਿੱਚ ਪਾਉਣ ਵਾਸਤੇ ਦੋ ਰਤੀਆਂ ਸੋਨਾ ਹੀ ਮੈਨੂੰ ਦੇ ਦਿਓ। ਅਤੇ ਰਾਮ ਚੰਦਰ ਜੀ ਕਹਿਣ ਲੱਗੇ, ਮੈਨੂੰ ਤਾਂ ਬਨਵਾਸ ਮਿਲਿਆ ਅਤੇ ਬਨਵਾਸੀ ਹੋਣੇ ਕਰਕੇ ਮੇਰਾ ਸੰਕਲਪ ਸੀ ਮਹਿਲਾਂ ਵਿੱਚ ਪੈਰ ਮੈਂ ਪਾਉਣੇ ਹੀ ਨਹੀਂ, ਮੈਂ ਤੇ ਲੰਕਾ ਦੇ ਕਿਲੇ ਦੇ ਅੰਦਰ ਪ੍ਰਵੇਸ਼ ਹੀ ਨਹੀਂ ਕੀਤਾ, ਇੱਥੇ ਬਾਹਰ ਬੈਠਿਆਂ ਤੇਰੇ ਦਿਓਰ ਨੂੰ ਭਭੀਖਣ ਨੂੰ ਰਾਜ ਤਿਲਕ ਦੇ ਦਿੱਤਾ, ਹੁਣ ਲੰਕਾ ਦਾ ਮਾਲਕ ਉਹ ਹੈ, ਸਾਰਾ ਸੋਨਾ ਤੇ ਕਿਲਾ ਉਸਦਾ ਹੈ, ਜਾ ਕੇ ਦੇਵੀ ਉਸਦੇ ਪਾਸੋਂ ਸੋਨਾ ਲੈ ਲੈਣਾ ਕਰ। ਤੇ ਤਿਸ ਵੇਲੇ ਸਾਧ ਸੰਗਤ ਜੀ ਮੰਦੋਦਰੀ ਨੇ ਨਾ ਆਪਣੇ ਦਿਓਰ ਨੂੰ ਰਾਵਣ ਦੇ ਛੋਟੇ ਭਰਾ ਨੂੰ ਭਭੀਖਣ ਨੂੰ ਸ਼ਰੀਕ ਜਾਣ ਕੇ ਨਹੀਂ ਮੰਗਿਆ ਕਿ ਸ਼ਰੀਕ ਦੇ ਅਧੀਨ ਨਹੀਂ ਹੋਣਾ, ਸ਼ਰੀਕ ਦੇ ਪਾਸੋਂ ਜਾ ਕਰਕੇ ਸੋਨਾ ਨਹੀਂ ਮੰਗਣਾ। ਤੇ ਜਿਹੜਾ ਰਾਵਣ ਸੋਨੇ ਦੀ ਲੰਕਾ ਦਾ ਮਾਲਕ ਸੀ ਨਾ, ਅੰਤਕਾਲ ਦੋ ਰਤੀਆਂ ਸੋਨਾ ਮੂੰਹ ਵਿੱਚ ਪਾਉਣ ਨੂੰ ਵੀ ਨਹੀਂ ਮਿਲਿਆ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਦੌਲਤ ਗੁਜ਼ਰਾਨ ਹੈ ਪਰ ਦੌਲਤ ਨੂੰ ਭਗਵਾਨ ਨਾ ਮੰਨੋ, ਇਹ ਭਗਵਾਨ ਦੀ ਦਾਤ ਹੈ। ਜਿਨ੍ਹਾਂ ਨੇ ਲੱਖਾਂ ਕਰੋੜ ਇਕੱਠੇ ਕਰ ਲਏ ਉਹ ਵੀ ਸਾਰੇ ਧਨ ਨੂੰ ਅੰਤ ਵੇਲੇ ਇੱਥੇ ਛੱਡ ਕੇ ਗਏ ਨੇ, ਕਿਸੇ ਦੇ ਇਹ ਨਾਲ ਨਹੀਂ ਜਾਂਦਾ ਹੈ, ਨਾਲ ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੀ ਬੰਦਗੀ, ਵਾਹਿਗੁਰੂ ਜੀ ਦਾ ਨਾਮ ਜਾਂਦਾ ਹੈ। ਜੋ ਪ੍ਰਭੂ ਜੀ ਦਾ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੈ, ਅੰਤ ਵੇਲੇ ਪਕਰੂਰਾ ਫੜ ਲੈਂਦਾ ਹੈ, ਪਕੜਦਾ ਹੈ, ਨਾਮ ਹੀ ਬਾਂਹ ਫੜਦਾ ਹੈ, ਨਾਮ ਤੋਂ ਬਿਨਾਂ ਕਿਸੇ ਨੇ ਬਾਂਹ ਨਹੀਂ ਫੜਨੀ, ਕਿਸੇ ਨੇ ਸਹਾਇਤਾ ਨਹੀਂ ਕਰਨੀ, ਅੰਤਕਾਲ ਭਾਈ ਨਾਮ ਹੀ ਬਾਂਹ ਫੜੇਗਾ ਤੇ ਬਾਂਹ ਤੋਂ ਫੜ ਕਰਕੇ ਨਰਕਾਂ ਵਿੱਚ ਨਹੀਂ ਪੈਣ ਦੇਵੇਗਾ, ਸੱਚਖੰਡ ਲੈ ਜਾਵੇਗਾ।
1: ਮਨਸਾ ਮਾਨ ਏਕ ਨਿਰੰਕੇਰਾ,
0: ਇਸ ਕਰਕੇ ਮਨਸਾ ਆਪਣੀ ਬੁੱਧੀ ਦੇ ਵਿੱਚ ਸੁਖਦਾਇਕ ਮਾਨ ਮਨ ਲੈਣਾ ਕਰ, ਇੱਕੋ ਇੱਕ ਵਾਹਿਦ ਹਸਤੀ ਨਿਰੰਕਾਰ ਜੀ ਨੂੰ, ਪਰਮੇਸ਼ਰ ਜੀ ਹੀ ਸੁਖ ਦੇਣ ਵਾਲੇ ਨੇ ਲੋਕ ਅਤੇ ਪਰਲੋਕ ਦੇ ਅੰਦਰ।
1: ਸਗਲ ਤਿਆਗ ਹੋ ਭਾਵ ਦੂਜੇਰਾ,
0: ਇਸ ਕਰਕੇ ਭਾਈ ਜਿੰਨੇ ਵੀ ਦੂਜੇ ਭਾਵ ਮਨ ਦੇ ਵਿੱਚ ਨੇ ਕਿ ਮੈਨੂੰ ਕੋਈ ਦੇਵੀ ਸੁਖ ਦੇਵੇਗੀ, ਦੇਵਤਾ ਸੁਖ ਦੇਵੇਗਾ, ਧਨ ਦੁਆਰਾ ਸੁਖ ਦੇਵੇਗਾ, ਭਾਈ ਸਭ ਸੁਖਦਾਤਾ ਰਾਮ ਹੈ, ਦੂਸਰ ਨਾਹਿਨ ਕੋਈ। ਜੇ ਮੰਨਿਆ ਜਾਵੇ ਧਨ ਦੁਆਰਾ ਸੁਖ ਮਿਲਦਾ ਤੇ ਭਾਈ ਧਨ ਕੌਣ ਦਿੰਦਾ, ਪਰਮੇਸ਼ਰ ਜੀ ਦਾਤ ਦਿੰਦੇ ਨੇ ਨਾ। ਜੇ ਕਹੀਏ ਤੰਦਰੁਸਤ ਹੋਈਏ ਤਾਂ ਸੁਖ ਮਾਣੀਦਾ ਤੇ ਤੰਦਰੁਸਤੀ ਕੌਣ ਦਿੰਦੇ ਨੇ, ਪਰਮੇਸ਼ਰ ਜੀ ਦਿੰਦੇ ਨੇ ਨਾ। ਜੇ ਕਿਸੇ ਦਾ ਇਹ ਫੁਰਨਾ ਹੋਵੇ ਪਰਿਵਾਰ ਚ ਰਹੀਏ ਹੱਸੀਏ ਖੇਡੀਏ ਤਾਂ ਸੁਖ ਮਿਲਦਾ, ਭਾਈ ਪਰਿਵਾਰ ਦੇਣ ਵਾਲੇ ਕੌਣ ਨੇ, ਧੀਆਂ ਪੁੱਤਰ ਸੰਤਾਨ ਪਰਮੇਸ਼ਰ ਜੀ ਦਿੰਦੇ ਨੇ ਨਾ। ਇਸ ਕਰਕੇ ਮੂਲ ਰੂਪ ਵਿੱਚ ਸਮਝ ਲੈਣਾ ਕਰੋ, ਸਭ ਸੁਖਦਾਤਾ ਰਾਮ ਹੈ, ਦੂਸਰ ਨਾਹਿਨ ਕੋਈ। ਭਾਈ ਧਨ ਵੀ ਸੁਖ ਤਾਂ ਦਿੰਦਾ ਜੇ ਸਤਿਗੁਰੂ ਜੀ ਵੱਲ ਹੋਣ, ਜਿਨ੍ਹਾਂ ਤੇ ਸਤਿਗੁਰੂ ਜੀ ਦੀ ਨਜ਼ਰ ਨਹੀਂ ਨਾ। ਲੱਖਾਂ ਕਰੋੜ ਇਕੱਠੇ ਤੇ ਕੀਤੇ ਨੇ ਪਰ ਸਾਧ ਸੰਗਤ ਜੀ ਵੇਖ ਵੇਖ ਕੇ ਤਰਸਦੇ ਨੇ, ਮਨ ਭਾਉਂਦਾ ਭੋਜਨ ਵੀ ਨਹੀਂ ਖਾ ਸਕਦੇ, ਬਿਮਾਰੀਆਂ ਹੀ ਇੰਨੀਆਂ ਲੱਗੀਆਂ ਨੇ, ਡਾਕਟਰਾਂ ਨੇ ਸਾਰੀਆਂ ਚੀਜ਼ਾਂ ਦੇ ਪਰਹੇਜ਼ ਦੱਸ ਛੱਡੇ ਨੇ, ਜੇ ਤਲਿਆ ਵੀ ਨਹੀਂ ਖਾਣਾ, ਭੁੰਨਿਆ ਵੀ ਨਹੀਂ ਖਾਣਾ, ਘਿਓ ਵਾਲਾ ਵੀ ਨਹੀਂ ਖਾਣਾ, ਮਿੱਠਾ ਵੀ ਨਹੀਂ ਖਾਣਾ, ਸਨਿਗਧ ਵੀ ਨਹੀਂ ਖਾਣਾ, ਭਾਰਾ ਵੀ ਨਹੀਂ ਖਾਣਾ, ਹਲਕਾ ਜਿਹਾ ਖਾਣਾ। ਲੱਖਾਂ ਕਰੋੜਾਂ ਦੇ ਮਾਲਕ ਹੋ ਕੇ ਵਿਚਾਰੇ ਖਿਚੜੀ ਖਾਈ ਜਾਂਦੇ ਨੇ ਤੇ ਪਦਾਰਥਾਂ ਨੂੰ ਵੇਖ ਵੇਖ ਕੇ ਤਰਸੀ ਜਾਂਦੇ ਨੇ, ਜੀ ਡਾਕਟਰ ਨੇ ਆਖਿਆ ਬਸ ਦਲੀਆ ਹੀ ਖਾਣਾ ਤੇ ਖਿਚੜੀ ਖਾਣੀ, ਹੋਰ ਨਹੀਂ ਕੁਛ ਖਾਣਾ। ਧਨ ਦੇ ਹੁੰਦਿਆਂ ਵੀ ਸੁੱਖ ਤਾਂ ਮਿਲਦੇ ਨੇ ਜੇ ਪਰਮੇਸ਼ਰ ਜੀ ਦੀ ਨਦਰ ਸਵਾਲੀ ਹੋਵੇ, ਬਿਨਾਂ ਪਰਮੇਸ਼ਰ ਜੀ ਦੀ ਨਦਰ ਸਵਾਲੀ ਤੋਂ ਸਾਧ ਸੰਗਤ ਜੀ ਧਨ ਵੀ ਸੁੱਖ ਨਹੀਂ ਦੇ ਸਕਦਾ, ਬਿਨਾਂ ਨਦਰ ਸਵਾਲੀ ਤੋਂ ਸੰਬੰਧੀ ਵੀ ਸੁੱਖ ਨਹੀਂ ਦੇ ਸਕਦੇ, ਬਿਨਾਂ ਨਦਰ ਸਵਾਲੀ ਤੋਂ ਤੰਦਰੁਸਤੀ ਦਾ ਸੁੱਖ ਵੀ ਨਹੀਂ ਮਿਲਦਾ, ਸਾਰੇ ਸੁੱਖ ਕਿਰਪਾ ਦੇ ਨਾਲ ਹੀ ਮਿਲਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਬੁੱਧੀ ਦੇ ਵਿੱਚ ਪੱਕਾ ਇਹ ਨਿਰਣਾ ਮੰਨ ਲਵੋ, ਧਾਰਨ ਕਰ ਲਵੋ, ਸਾਰੇ

0: ਭਾਈ ਵਾਹਿਗੁਰੂ ਜੀਆਂ ਦੀਆਂ ਤੇ ਇੰਨੀਆਂ ਬਖਸ਼ਿਸ਼ਾਂ ਨੇ, ਵਾਹਿਗੁਰੂ ਜੀਆਂ ਦਾ ਦਾਤਾਂ ਦਾ ਇੱਕ ਸਮੁਦਾਇ ਵੀ ਵਰਣਨ ਕਰਕੇ ਨਹੀਂ ਦੱਸਿਆ ਜਾ ਸਕਦਾ। ਇੱਕ ਸਮੁਦਾਇ ਤੋਂ ਭਾਵ ਹੈ ਇੱਕ ਪ੍ਰਕਾਰ, ਇੱਕ ਜਾਤੀ, ਇੱਕ ਨਸਲ, ਇੱਕ ਕਿਸਮ। ਪਰਮੇਸ਼ਰ ਜੀ ਨੇ 84 ਲੱਖ ਜੂਨੀਆਂ ਵਿੱਚ ਅਨੇਕਾਂ ਕਿਸਮਾਂ ਬਣਾ ਦਿੱਤੀਆਂ। ਕਿਸੇ ਇੱਕ ਕਿਸਮ ਦਾ ਸਮੁਦਾਇ ਵੀ ਕਥਨ ਨਹੀਂ ਕੀਤਾ ਜਾ ਸਕਦਾ। ਵਾਹਿਗੁਰੂ ਜੀ ਦੀਆਂ ਐਸੀਆਂ ਬਖਸ਼ਿਸ਼ਾਂ ਨੇ। ਇਸੇ ਪ੍ਰਕਾਰ ਵਰਨ ਨਾ ਸਾਕਾਓ ਏਕ ਢੁਲੇਰਾ, ਵਾਹਿਗੁਰੂ ਜੀ ਦੀ ਦਾਤ ਦੇ ਇੱਕ ਗੁਣ ਨੂੰ ਵੀ ਕਥਨ ਨਹੀਂ ਕੀਤਾ ਜਾ ਸਕਦਾ। ਪਰਮੇਸ਼ਰ ਜੀ ਨੇ ਸਰੀਰ ਦਿੱਤਾ ਨਾ, ਹੁਣ ਸਰੀਰ ਦੀ ਅੰਦਰ ਕਿੰਨੀ ਵੱਡੀ ਭਾਰੀ ਰਚਨਾ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਤੇ ਬ੍ਰਹਿਮੰਡ ਦੀ ਰਚਨਾ ਦਾ ਅੰਤ ਤੇ ਅੱਜ ਤੱਕ ਸਾਰੀਆਂ ਸਾਰੇ ਹੀ ਦੇਸ਼ਾਂ ਦੇ ਸਾਰੇ ਸਾਇੰਟਿਸਟ ਲੈ ਕੇ ਨਹੀਂ ਪਾ ਸਕੇ। ਕੋਈ ਇੱਕ ਗ੍ਰਹਿ ਲੱਭ ਜਾਂਦਾ, ਉਪਗ੍ਰਹਿ ਲੱਭ ਜਾਂਦਾ, ਨੱਚਣ ਲੱਗ ਜਾਂਦੇ, ਹੋਰ ਖੋਜ ਕਰ ਲਈ, ਹੋਰ ਭਾਲ ਕਰ ਲਈ, ਫਿਰ ਅੱਗੇ ਫਿਰ ਕਹਿੰਦੇ ਜੀ ਨਵੀਂ ਰਿਪੋਰਟ ਇਹ ਆਈ, ਸਾਡੀ ਨਵੀਂ ਖੋਜ ਆਹ ਦੱਸਦੀ ਹੈ। ਆਉਂਦੇ ਸਾਲ ਨੂੰ ਫਿਰ ਰਿਪੋਰਟ ਬਦਲ ਜਾਂਦੀ ਜੀ, ਨਵੀਂ ਖੋਜ ਆਹ ਦੱਸਦੀ ਹੈ। ਕਿਸੇ ਇੱਕ ਚੀਜ਼ ਦਾ ਹੀ ਅੰਤ ਨਹੀਂ ਪਾਇਆ ਜਾਂਦਾ। ਸਰੀਰ ਦੀ ਰਚਨਾ ਨਾ ਤਾਂ ਸਰੀਰ ਦਾ ਸਾਧ ਸੰਗੀ ਜੀ, ਹਾਥੀ ਕਿੰਨਾ ਕੀਮਤੀ ਹੈ। ਦੁਨੀਆਂ ਦੇ ਅੰਦਰ ਜਿੰਨੀ ਰਚਨਾ ਮਨੁੱਖਾਂ ਦੁਆਰਾ ਹੋਈ ਉਹ ਹੱਥਾਂ ਦੁਆਰਾ ਹੋਈ ਹੈ। ਮਨੁੱਖ ਦੇ ਹੱਥ ਨੇ, ਜਿਨ੍ਹਾਂ ਨੇ ਬਿਲਡਿੰਗਾਂ ਬਣਾ ਦਿੱਤੀਆਂ, ਇਮਾਰਤਾਂ ਬਣਾ ਦਿੱਤੀਆਂ, ਕਿਲੇ ਬਣਾ ਦਿੱਤੇ, ਮਹਿਲ ਬਣਾ ਦਿੱਤੇ, ਅਜੂਬੇ ਬਣਾ ਦਿੱਤੇ, ਸਾਧ ਸੰਗਤ ਜੀ ਹੱਥਾਂ ਦੁਆਰਾ ਹੀ ਆ ਨਾ। ਹੱਥਾਂ 'ਚ ਹੀ ਇੰਨੀ ਕਲਾ ਪਾ ਦਿੱਤੀ ਕਿ ਹੱਥਾਂ ਦੀ ਗੁਣ ਕਥਨ ਨਹੀਂ ਕੀਤੇ ਜਾ ਸਕਦੇ। ਪਰਮੇਸ਼ਰ ਜੀ ਨੇ ਅੱਖਾਂ ਦੇ ਦਿੱਤੀਆਂ, ਅੱਖਾਂ ਦੇ ਅੰਦਰ ਜਿਹੜੀ ਜੋਤ ਪਾ ਦਿੱਤੀ, ਇਸ ਦਾ ਗੁਣ ਕੌਣ ਕਥਨ ਕਰ ਸਕਦਾ? ਕੋਈ ਅੰਨਾ ਬੰਦਾ ਹੋਵੇ ਨਾ ਜਮਾਂਦਰੂ ਜਨਮ ਤੋਂ, ਅਤੇ ਡਾਕਟਰ ਦੇ ਕੋਲ ਲੈ ਜਾਵੋ, ਡਾਕਟਰ ਸਾਹਿਬ ਜਿੰਨਾ ਇਸ ਬਾਡੀ, ਇਸ ਸਰੀਰ ਦਾ, ਇਸ ਬੰਦੇ ਦਾ ਭਾਰ ਹੈ, ਇਸ ਦੇ ਨਾਲ ਤੋਲ ਕੇ ਸੋਨਾ ਦੇ ਦਿੰਦੇ ਹਾਂ, ਅੱਖਾਂ ਦੇ ਵਿੱਚ ਜੋਤ ਪਾ ਦਿਓ। ਦੁਨੀਆਂ ਦਾ ਐਸਾ ਕੋਈ ਡਾਕਟਰ ਨਹੀਂ ਜਿਹੜਾ ਜਨਮ ਜਾਤ ਤੋਂ ਅੰਨੇ ਬੱਚੇ ਦੀਆਂ ਅੱਖਾਂ ਵਿੱਚ ਜੋਤ ਪਾ ਦੇਵੇ, ਨਿਗਾਹ ਦੇ ਦੇਵੇ। ਇਹ ਪਰਮੇਸ਼ਰ ਜੀ ਦੀ ਦਾਤ ਹੈ, ਅੱਖਾਂ ਦੇ ਵਿੱਚ ਜੋਤ ਪਾ ਦਿੱਤੀ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸਾਰੇ ਸਮੁਦਾਇ ਦਾ ਤੇ ਕਥਨ ਕੀ ਕਰਨਾ, ਵਰਨ ਨਾ ਸਾਕਾਓ ਏਕ ਢੁਲੇਰਾ, ਵਾਹਿਗੁਰੂ ਜੀ ਦੀ ਦਿੱਤੀ ਹੋਈ ਦਾਤ ਦੇ ਗੁਣਾਂ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਇੱਕ ਇੱਕ ਦਾਤ ਦੇ ਵੀ ਗੁਣ ਕਥਨ ਨਹੀਂ ਕੀਤੇ ਜਾਂਦੇ।
1: ਦਰਸ਼ਨ ਪਿਆਸ ਬਹੁਤ ਮਨ ਮੇਰਾ।
0: ਸੋ ਮਹਾਰਾਜ, ਸਾਨੂੰ ਵਾਹਿਗੁਰੂ ਜੀ ਦੇ ਦੀਦਾਰ ਕਿਵੇਂ ਹੋਣ, ਪ੍ਰਾਪਤੀ ਕਿਵੇਂ ਹੋਵੇ? ਹਜ਼ੂਰ ਫਰਮਾਉਂਦੇ ਨੇ, ਭਾਈ ਐਵੇਂ ਭਾਵਨਾ ਦੇ ਨਾਲ ਬੇਨਤੀਆਂ ਕਰਦੇ ਰਹੀਏ, ਵਾਹਿਗੁਰੂ ਜੀ ਮੇਰੇ ਮਨ ਦੇ ਅੰਦਰ ਆਪ ਜੀ ਦੇ ਦਰਸ਼ਨਾਂ ਦੀ ਬਹੁਤ ਪਿਆਸ ਲੱਗ ਰਹੀ ਹੈ, ਬਹੁਤ ਚਾਹਨਾ ਲੱਗ ਰਹੀ ਹੈ, ਬੜੀ ਆਸਾ ਹੈ, ਬੜੀ ਇੱਛਾ, ਬੜੀ ਆਸ ਹੈ, ਆਪ ਜੀ ਦਰਸ਼ਨ ਦੇਣਾ ਕਰੋਗੇ। ਆਸ ਪਿਆਸੀ ਪਿਰਕੈ ਤਾਹੀ ਜਿਉ ਚਾਤ੍ਰਿਕ ਬੁੰਦੇਰੇ, ਕਹੋ ਨਾਨਕ ਜੀਅੜਾ ਬਲਿਹਾਰੀ, ਦੇਹ ਦਰਸ ਪ੍ਰਭ ਮੇਰੇ।
1: ਨਾਨਕ ਦੇਵ ਜਗਤ ਗੁਰ ਕੇਰਾ।
0: ਮਹਾਰਾਜ, ਸਾਨੂੰ ਦੀਦਾਰ ਕਿਸ ਦੁਆਰਾ ਹੋਣਗੇ, ਦੀਦਾਰਿਆਂ ਦੀ ਜੁਗਤ ਦੱਸੋ। ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਮਿਲ ਨਾਨਕ ਦੇਵ ਜਗਤ ਗੁਰ, ਜੋ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੇਰਾ, ਤਿਸ ਗੁਰੂ ਨਾਨਕ ਦੇਵ ਸਾਹਿਬ ਜੀ ਦੁਆਰਾ ਦਰਸ਼ਨ ਹੋਣਗੇ। ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਦਰਸ਼ਨ ਨਹੀਂ ਹੁੰਦੇ। ਸਾਧ ਸੰਗਤ ਜੀ, ਅੱਜ ਨਾਮ ਦਾ ਬੜਾ ਭੁਲੇਖਾ ਪਾਇਆ ਜਾ ਰਿਹਾ ਏਜੰਸੀਆਂ ਵੱਲੋਂ, ਸਰਕਾਰਾਂ ਵੱਲੋਂ ਸੰਗਤ ਨੂੰ ਤੋੜਨ ਵਾਸਤੇ ਨਾ, ਕਿ ਚਾਰ ਸਰੀਰ ਵੀ ਆਪਸ ਵਿੱਚ ਜੁੜ ਮਿਲ ਕੇ ਕਿਧਰੇ ਬੈਠ ਨਾ ਜਾਣ, ਮਿਲ ਕੇ ਕਿਧਰੇ ਗੁਰਮੁਖ ਬਹਿਸਾ ਹੋ ਸਫਾ ਵਿਛਾਏ ਵਾਲੀ ਜੁਗਤ ਨਾ ਧਾਰਨ ਕਰ ਲੈਣ, ਫੁੱਟ ਪਾਉਣ ਵਾਸਤੇ ਯਤਨ ਕੀਤੇ ਜਾਂਦੇ ਨੇ। ਜੇ ਚਾਰ ਸਰੀਰ ਜੁੜ ਵੀ ਜਾਣ ਤਾਂ ਆਪਸ ਵਿੱਚ ਬਹਿਸਦੇ ਰਹਿਣ, ਖਾਂਦੇ ਹੀ ਰਹਿਣ। ਤੇ ਗੁਰਸਿੱਖਾਂ ਨੂੰ ਆਪਸ ਦੇ ਵਿੱਚ ਟਕਰਾਉਣ ਵਾਸਤੇ ਇੱਕ ਨਵਾਂ ਮੁੱਦਾ ਬਣਾ ਦਿੱਤਾ ਗਿਆ, ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਨਾਨਕ ਦੇਵ ਨਹੀਂ ਕਹਿਣਾ, ਇਕੱਲਾ ਨਾਨਕ ਕਹਿਣਾ। ਤੇ ਸਾਧ ਸੰਗਤ ਜੀ, ਆਪਣੇ ਆਪ ਨੂੰ ਪ੍ਰਚਾਰਕ ਸਦਾਉਣ ਵਾਲੇ ਵੀ ਐਸੇ ਭਰਮ ਗਏ, ਉਹ ਪ੍ਰਚਾਰਕ ਕਹਿੰਦੇ ਨੇ ਅਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਨਹੀਂ, ਇਕੱਲਾ ਨਾਨਕ ਹੀ ਕਹਿੰਦੇ ਹਾਂ। ਤੇ ਸਾਧ ਸੰਗਤ ਜੀ, ਇਕੱਲਾ ਨਾਨਕ ਸ਼ਬਦ ਇਵੇਂ ਉਚਾਰ ਕੇ ਕਹਿੰਦੇ ਜਿਵੇਂ ਛੋਟੇ ਭਰਾ ਨੂੰ ਜਾਂ ਬੱਚੇ ਨੂੰ ਕਿਧਰੇ ਸੱਦ ਰਹੇ ਹੋਣ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਹੜੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਤੇ ਇਕੱਲਾ ਨਾਨਕ ਕਹਿ ਕੇ ਸਦਨਾ ਕੀ ਸਨਮਾਨ ਯੋਗ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪੂਰਾ ਨਾਮ ਇੱਥੇ ਵੀ ਗੁਰਬਾਣੀ ਵਿੱਚ ਆ ਗਿਆ ਹੈ, ਮਿਲ ਨਾਨਕ ਦੇਵ ਜਗਤ ਗੁਰ, ਜੋ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਤਿੰਨਾਂ ਦੁਆਰਾ ਪ੍ਰਾਪਤੀ ਹੁੰਦੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਿਲਣਾ ਕਰੋ, ਪਰਮੇਸ਼ਰ ਜੀ ਨੂੰ ਮਿਲ ਲਵੋਗੇ। ਇਸੇ ਪ੍ਰਕਾਰ ਗੁਰੂ ਨਾਨਕ ਦੇਵ ਗੋਬਿੰਦ ਰੂਪ ਬਚਨ ਆਇਆ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਜੀ ਦਾ ਸਰੂਪ ਨੇ। ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਨੂੰ ਵੀ ਅੱਧਾ ਕਰ ਦੇਣਾ ਚਾਹੁੰਦੇ ਨੇ, ਭਰਮ ਵਿੱਚ ਪਾ ਕਰਕੇ ਅੱਧਾ ਖੋਹ ਲੈਣਾ ਚਾਹੁੰਦੇ ਨੇ, ਉਹਨਾਂ ਤੋਂ ਸੁਚੇਤ ਹੋ ਕਰਕੇ ਰਹੀਏ, ਤੇ ਅਦਬ ਸਨਮਾਨ ਦੇ ਨਾਲ ਸਤਿਗੁਰੂ ਜੀ ਦਾ ਪੂਰਾ ਨਾਮ ਲੈਣਾ।

ਕਰੀਏ ਜਿਨ੍ਹਾਂ ਸਤਿਗੁਰਾਂ ਦੁਆਰਾ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਜੀਓ। ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਕਾਨੜਾ ਰਾਗ ਦੇ ਅੰਦਰ ਉਚਾਰਨ ਕਰਕੇ ਬਖਸ਼ਿਆ ਹੈ ਜੀ। ਪਾਵਨ ਗੁਰੂ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਗੁਰਚਰਨਾਂ ਵਿਖੇ ਅਰਜ਼ੋਈਆਂ ਕਰੀਏ, ਬੇਨਤੀਆਂ ਕਰੀਏ। ਮਹਾਰਾਜ ਕਿਰਪਾਲਤਾ ਕਰੋ, ਜੋ ਆਪ ਜੀਆਂ ਨੇ ਆਪਣੇ ਅੰਮ੍ਰਿਤਮਈ ਪ੍ਰਵਚਨ ਸਾਡੇ ਤਾਂ ਹੀ ਕਥਨ ਅਤੇ ਸਰਵਣ ਕਰਵਾਏ ਨੇ ਨਾ, ਤਿੰਨਾਂ ਦਾ ਸਮੁੱਚਾ ਭਾਵ ਸਾਡਿਆਂ ਮਨਾਂ ਦੇ ਅੰਦਰ ਕਿਰਪਾ ਕਰਕੇ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਪੰਚਮੀ ਦਾ ਦਿਹਾੜਾ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਸੋ ਮਿਤੀ 1-10-2026 ਨੂੰ ਮਨਾਇਆ ਜਾ ਰਿਹਾ ਹੈ। ਇਸ ਪੁਰਬ ਲਈ ਸ਼ੱਕਰਪਾਰਿਆਂ ਦਾ ਪ੍ਰਸ਼ਾਦ ਬਣਦਾ ਹੈ, ਸੋ ਪ੍ਰਸ਼ਾਦ ਸ਼ੱਕਰਪਾਰੇ ਦੀਆਂ ਪਰਚੀਆਂ ਮਿਤੀ 28-9-2026 ਤੋਂ ਕੱਟਣੀਆਂ ਆਰੰਭ ਹਨ। ਸੋ ਸਾਧ ਸੰਗਤ ਜੀ, ਚਾਹਵਾਨ ਸੰਗਤਾਂ ਨੇ ਪਰਚੀਆਂ ਮਿਤੀ 1-10-2026 ਤੱਕ ਲਿਖਾਰੀ ਕਾਊਂਟਰ ਤੋਂ ਪ੍ਰਾਪਤ ਕਰਨੀਆਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਤੀਨ ਵਾਰ ਪਾਤਸ਼ਾਹ ਮਹਾਰਾਜ ਆਪ ਜੀ ਨੇ ਤਰਸ ਕੀਤਾ ਆਪਣੇ ਬੱਚਿਆਂ ਪਾਸੋਂ ਕੀਰਤਨ ਦੀ ਹਾਜ਼ਰੀ ਪ੍ਰਵਾਈ ਸਤਿਗੁਰ ਜੀ ਰੋਮ ਰੋਮ ਸ਼ੁਕਰਾਨਾ ਗੁਰਮੁਖ ਪਿਆਰੇ ਸੰਗਤ ਵੱਲੋਂ ਬੇਅੰਤ ਮਾਇਆ ਸ਼ਬਦ ਭੇਟ ਵਜੋਂ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਸਭਨਾਂ ਦੀਆਂ ਚੜ੍ਹਦੀ ਕਲਾਵਾਂ ਬਖਸ਼ਿਸ਼ ਕਰਨੀਆਂ ਨਾਮ ਬਾਣੀ ਕੀ ਦਾਤ ਬਖਸ਼ਿਸ਼ ਕਰਕੇ ਨਿਵਾਜਣ ਆਪਣੇ ਚੰਨਾਂ ਨਾਲ ਪ੍ਰੀਤ ਨਾਲ ਜੋੜੀ ਰੱਖਣਾ ਸੱਚੇ ਪਾਤਸ਼ਾਹ ਮਹਾਰਾਜ ਕਾਰੋਬਾਰ ਵਾਧੇ ਬਖਸ਼ਣੇ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ

ਸਰਬ ਸਬਦ ਅਵਤਾਰ ਕੇ ਦਰ ਜਾਨੀਏ ਜਿਹੇ ਜੋਤ ਸੇਸ ਨਾਮ ਸਹੰਸ ਫਰਨ ਹੈ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਫੈ ਦੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ ਪੜਤ ਪੜਤ ਥਕੇ ਮਹਾਂਗਬ ਗੜਤ ਗਾੜ ਅਨੰਤ ਹਾਰ ਹਾਰ ਕਹਿਓ ਸਭੋ ਮਿਲ ਨਾਮ ਨਾਮ ਦੁਰੰਤ ਵੇਦ ਭੇਦ ਨਾ ਪਾਇਓ ਲਖਿਓ ਨਾ ਸੇਵਕ ਦੇਵ ਦੇਵ ਦਾਨੋ ਮੂੜ ਮਾਨੋ ਜਛ ਨਾ ਜਾਣੈ ਜੇਬ ਭੂਤ ਬਾਬ।

ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਵੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤਨ ਸਰਬ ਸਾਸਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਬਿਸਵਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ ਭੂਮਕਾ ਜਲੇ ਥਲੇ ਮਹਿ ਜਪਤ ਜਾਪ ਅਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਏ ਸਵਚਾਰ ਆਦਿ ਦੇਵ ਅਪਾਰ ਸ੍ਰੀਪਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹੇਂਦਰ ਵੇਦ ਵਿਆਸ ਕਰੇ ਕਈ

ਕਿਤੇ ਮਹਾਦੀਨ ਕਿਤੇ ਵਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਸ ਕਹੀਅਤ ਹੈ ਕਰਤੇ ਹੈ ਵਿਚਾਰ ਪੈਨਾ ਪੂਰਨ ਨੂੰ ਕੁਪਾਵੇ ਪਾਰਦਾ ਹਿਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰ ਵਾਰ ਪਾਈਏ ਨਾ ਪਾਰ ਪੈ ਅਪਾਰ ਕੇ ਬਖਾਨੀਏ ਅਦਵਿਆ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕੇ ਕਮਾਨੀਏ ਜਦ ਰਹੂ ਨ ਜਦ ਜਾ ਕੇ ਬਾਪ ਹੂੰ ਨ ਮਾਇਦਾ ਕੀ ਪੂਰਨ ਪ੍ਰਭਾ ਕੀ ਸੁਜਟਾ ਕੇ ਅਨਮਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜ ਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕਹਿ ਕੇ ਜਾਨੀਏ ਤੇਜ ਹੂੰ ਕਤਾਰ ਹੈ ਕੇ ਰਾਜ ਸੀ ਕੋ ਸਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਖਾਨ ਹੈ ਕੇ ਸਾਧਨਾ ਕੀ ਸਾਨ ਹੈ ਵਿਰਕਤਤਾ ਕੀ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕੇ ਭੂਪਨ ਕੋ ਭੂਪ ਹੈ ਕੇ ਰੂਪ ਹੂੰ ਕੋ ਰੂਪ ਹੈ ਕੋ ਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤ ਹੈ ਗਾ ਨੀਮਨ ਕੋ ਕਾਰਕ ਹੈ ਸਾਧਨ ਕੋ ਰਛਕ ਹੈ ਗੁਨਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕੇ ਬੁੱਧ ਕੋ ਵਿਭੂਤ ਹੈ ਕੇ ਕ੍ਰੁੱਧ ਕੋ ਅਭੂਤ ਹੈ ਕੇ ਅਛੇ ਅਭਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕੇ ਖੂਬੀ ਕੋ ਦਿਹੰਦਾ ਹੈ ਗਾ ਨੀਮਨ ਕਰਿੰਦਾ ਹੈ ਕੇ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕੇ ਸਤਰੁਣ ਕੇ ਸਾਰ ਹੈ ਕੇ ਮੁਤਰਨ ਕੋ ਭੁਖਤ ਹੈ ਕੇ ਪਿੱਤਤਾ ਕੀ ਬਾਸੀ ਹੈ ਜੋ ਕੋ ਹੂੰ ਕੋ ਜੰਤਰ ਹੈ ਕੇ ਤੇਜ ਹੂੰ ਕੋ ਤੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਕੇ ਭੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕੇ ਬੁੱਧ ਕੋ ਪ੍ਰਕਾਸ਼ ਹੈ ਕੇ ਸਿੱਧਤਾ ਕੋ ਬਾਸ ਹੈ ਕੇ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕੇ ਸੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਮਾਨ ਕੋ ਦਿਵਈਆ ਹੈ ਜੰਜਾਲ ਕੋ ਕਟਈਆ ਹੈ ਕੇ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕੇ ਇਸਤਰੀ ਹੈ ਨਰ ਹੈ ਵਿਸ਼ਵ ਕੋ ਵਰਣ ਹੈ ਕੇ ਅਪਤਾ ਕੋ ਹਰਣ ਹੈ ਕੇ ਸੁਖ ਕੋ ਕਰਨ ਹੈ ਕੇ ਤੇਜ ਕੋ ਪ੍ਰਕਾਸ਼ ਹੈ ਪਾਈਏ ਨਾ ਪਾਰ ਪਾਰਾ ਵਾਰ ਹੂੰ ਕੋ ਪਾਰ ਜਖ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਯ ਗਾਵੇ ਹੱਬ ਸੀ ਹਲਬ ਵਿਦਿਆਵੇ ਪੂਰਬੀ ਨਾ ਪਾਰ ਪਾਵੇ ਆ ਸਤੇ ਅਨਾਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵ ਨਾਦ ਅਦਵੈ ਅਵਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕੇ ਸੇਵਕ ਅਧੀਨ ਹੈ ਘਟਈਆ ਜੈ ਮਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵ ਨਾਦ ਭੂਮ ਕੇ ਬੁਜਈਆ ਹੈ ਮੋਹਿਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈ ਦਰਿਆ ਦੁਰਮ ਛਾਲ ਕੇ ਕਾਮਨਾ ਕੇ ਕਰ ਹੈ ਕੇ ਬੁੱਧਤਾ ਕੋ ਹਰ ਹੈ ਕੇ ਸਿੱਧਤਾ ਕੇ ਸਾਥੀ ਹੈ ਕੇ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਵਧ ਛਾਚ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਬ ਕਾਲਿੰਦਰੀ ਕੇ ਗੂਲ ਕੇ ਹੰਸਨੀ ਸੇ ਸੀ ਹਾਰੂ ਮਹੀ ਰਸੀ ਹੋਸੈਨਾ ਬਾਦ ਗੰਗਾ ਕੈਸੀ ਧਾਰ ਚੱਲੀ ਸਾਤੋ ਸਿੰਧ ਰੂਲ ਕੇ ਪਾਰਸੀ ਪਲਾਊ ਗਠ ਰੂਪਾ ਕੈਸੀ ਰਾਮਪੁਰ ਸੂਰ ਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ ਚੰਪਾ ਸੀ ਚੰਦੇਰੀ ਗੋਡ ਚਾਂਦਨੀ ਸੀ ਚਾਂਦਾ ਗੜ ਕੀਰਤ ਤਿਹਾਰੀ ਰਹੀ ਮਾਲਦੀ ਸੀ ਫੂਲ ਕੇ ਫਟਕ ਸੀ ਕੇ ਲਾਸ ਕਮਾਊ ਗਠ ਕਾਂਸੀਪੁਰ ਸੀ ਸਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ ਹਿਮਾ ਸੀ ਹਿਮਾਲਯ ਹਰ ਹਾਰ ਸੀ ਹਲੱਬਾ ਨੇ ਰਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਗੀਰ ਚਾਂਦਨੀ ਸੀ ਚੰਦਗੜ ਜੋਨ ਜੋਹੀਅਤ ਹੈ ਗੰਗਾ ਸਮ ਗੰਗਧਾਰ ਬਕਾਨ ਸੀ ਬਿਲੰਦਾਬਾਦ ਕੀਰਤ ਤਿਹਾਰੀ ਕੀ ਉਜਿਆਰੀ ਸੋਹੀਅਤ ਹੈ ਫਰਾਸੀ ਫਰੰਗੀ ਫਰਾਸੀ ਸਕੇ ਦੁਰੰਗੀ ਮਕਰਾਨ ਕੇ ਬ੍ਰਿਤੰਗੀ ਤੇਰੇ ਗੀਤ ਗਾਈਅਤ ਹੈ ਫਕਰੀ ਕੰਧਾਰੀ ਗੋਰਖ ਅਖਰੀ ਕਰਦੇ ਜਾਚਾਰੀ ਪੌਣ ਕੇ ਆਹਾਰੀ ਤੇਰੋ ਨਾਮ ਦਿਆਈਅਤ ਹੈ ਪੂਰਬ

0: चालू यहाँ पर लगा क्या चालू है
1: चालू
0: चालू
1: कर
0: आ रहे ना।

ਦਾਦ ਦਦਾਈ ਦਾ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਬੱਚੇ ਤਿਲ ਮਧੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਗਦਗਾਲ ਨਾਨਕ ਦੇ ਮੁਖ

ਵਾਜਬ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ

ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲ ਅਵਸਥਾ ਦੇ ਵਿੱਚ ਹਨ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਪਨ ਤੋਂ ਹੀ ਸੁਭਾਅ ਜਿਹੜਾ ਨਾ ਉਹ ਤਿਆਗੀ ਸੀ, ਸਖੀ ਸੁਭਾਵ ਸੀ, ਦਾਨੀ ਸੁਭਾਵ ਸੀ ਸਤਿਗੁਰੂ ਮਹਾਰਾਜ ਜੀ ਦਾ। ਜੋ ਵੀ ਆਇਆ ਸਤਿਗੁਰੂ ਮਹਾਰਾਜ ਜੀ ਦੇ ਕੋਲ, ਸਤਿਗੁਰੂ ਮਹਾਰਾਜ ਉਹਨੂੰ ਲੁਟਾ ਦਿਆ ਕਰਦੇ ਸਨ। ਕਈ ਵਾਰੀ ਨਾ ਸਤਿਗੁਰੂ ਮਹਾਰਾਜ ਜੀ ਘਰ ਦੇ ਭਾਂਡੇ ਲੈ ਕਰਕੇ ਕੋਈ ਗਰੀਬ ਕੋਈ ਬੈਠਿਆ ਹੋਇਆ ਬੰਦਾ ਉਹਨੂੰ ਜਾ ਕਰਕੇ ਦੇ ਦੇਣਾ, ਕਈ ਵਾਰੀ ਕੋਈ ਗਹਿਣਾ ਗੱਟਾ ਵੀ ਜਿਹੜਾ ਉਹ ਵੀ ਸਤਿਗੁਰੂ ਮਹਾਰਾਜ ਜੀ ਜਾ ਕਰਕੇ ਗਰੀਬਾਂ ਨੂੰ ਦੇ ਦਿਆ ਕਰਦੇ ਸਨ। ਕਈ ਵਾਰੀ ਕੋਈ ਭੁੱਖਾ ਬੰਦਾ ਕੋਈ ਭਿਖਾਰੀ ਜਿਹੜਾ ਮੰਗਤਾ ਕੋਈ ਨਜ਼ਰ ਆਵੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਲ ਅਵਸਥਾ ਦੇ ਵਿੱਚ ਹੀ ਪ੍ਰਸ਼ਾਦਾ ਲੈ ਕਰਕੇ ਉਹ ਜਾ ਕਰਕੇ ਉਹਦੀ ਚੋਲੀ ਵਿੱਚ ਪਾ ਦੇਣਾ, ਉਹਨੂੰ ਪ੍ਰਸ਼ਾਦਾ ਛਕਾ ਦੇਣਾ ਹੈ। ਇਸ ਤਰ੍ਹਾਂ ਦੀ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਆ ਬਿਰਤੀ, ਤਿਆਗ ਦੀ ਬਿਰਤੀ, ਆ ਦਾਨੀ ਬਿਰਤੀ ਜਿਹੜੀ ਹੈ, ਆਹ ਜਿਹੜਾ ਸੁਭਾਵ ਜਦੋਂ ਪਿਤਾ ਜੀ ਨੇ, ਬਾਬਾ ਕਾਲੂ ਜੀ ਨੇ ਜਦੋਂ ਵੇਖਣਾ ਕੀਤਾ, ਉਹ ਬਹੁਤ ਗੁੱਸੇ ਦੇ ਵਿੱਚ ਆਏ ਹਨ। ਕਿਉਂਕਿ ਉਹਨਾਂ ਨੂੰ ਆਹੀ ਲੱਗਦਾ ਸੀ, ਜਿਸ ਤਰ੍ਹਾਂ ਕਿ ਪੰਡਿਤ ਹਰਦਿਆਲ ਜੀ ਨੇ ਵਚਨ ਕੀਤਾ ਸੀ ਕਿ ਤੁਹਾਡੇ ਸਪੁੱਤਰ ਦੇ ਸਿਰ ਦੇ ਉੱਤੇ ਛਤਰ ਚੁਲੇਗਾ, ਇਹ ਦਿਗ ਵਿੱਚ ਹੀ ਹੋਣਗੇ। ਅਤੇ ਇੱਕ ਗੱਲ ਯਾਦ ਰੱਖੋ ਸਾਧ ਸੰਗਤ ਜੀ, ਪੈਸਿਆਂ ਦਾ ਸੁਭਾਵ ਜਿਹੜਾ ਹੈ ਇਹ ਯਾਦ ਰੱਖਣਾ ਚਾਹੀਦਾ, ਪੈਸੇ ਜੋੜਨ ਦੇ ਨਾਲ ਬੰਦਾ ਅਮੀਰ ਬਣਦਾ, ਅਤੇ ਪੈਸਿਆਂ ਦਾ ਤਿਆਗ ਕਰਨਗੇ ਅਤੇ ਉਸ ਵੇਲੇ ਉਹ ਤਿਆਗੀ ਬਣ ਜਾਵੇਗਾ, ਵਿਰਾਗੀ ਬਣ ਜਾਵੇਗਾ। ਕਿਉਂਕਿ ਸੰਸਾਰ ਦਾ ਰਾਜ ਕਰਨਾ ਹੈ, ਸੰਸਾਰ ਦੇ ਵਿੱਚ ਮਰਤਬੇ ਪ੍ਰਾਪਤ ਕਰਨੇ, ਉਹਦੇ ਲਈ ਤੁਹਾਨੂੰ ਮਾਇਆ ਜੋੜਨੀ ਪੈਂਦੀ ਹੈ। ਹੁਣ ਕਈ ਵਾਰੀ ਆਪਾਂ ਇਹ ਵੀ ਵੇਖਦੇ ਹਾਂ, ਜ਼ਿਆਦਾਤਰ ਸਾਧ ਸੰਗਤ ਜੀ ਜਿਹੜੇ ਛੋਟੇ ਬੱਚੇ ਵੀ ਹੁੰਦੇ ਹਨ, ਆਪਾਂ ਕਹਿੰਦੇ ਹਾਂ ਕਿ ਛੋਟਾ ਬੱਚਾ ਹੈ, ਇਹਨੂੰ ਸੋਝੀ ਨਹੀਂ ਹੈ। ਲੇਕਿਨ ਪਿਆਰਿਓ, ਮਾਇਆ ਦੀ ਸੋਝੀ ਜਿਹੜੀ ਹੈ ਉਹ ਛੋਟੇ ਤੋਂ ਛੋਟੇ ਬੱਚਿਆਂ ਤੋਂ ਵੀ ਉਹਨਾਂ ਨੂੰ ਵੀ ਹੁੰਦੀ ਹੈ। ਇਹ ਤੁਹਾਡਾ ਵੀ ਕਈ ਵਾਰੀ ਤਜੁਰਬਾ ਹੋਵੇਗਾ, ਨਿੱਕਾ ਬੱਚਾ, ਛੋਟਾ ਬੱਚਾ ਜਿਹੜਾ ਹਾਲੇ ਉਹਨੂੰ ਕੋਈ ਸੋਝੀ ਨਹੀਂ ਹੈ, ਕੋਈ ਖਬਰ ਨਹੀਂ ਹੈ, ਬੋਲ ਚਾਲ ਵੀ ਨਹੀਂ ਜਾਣਦਾ, ਪੈਸਿਆਂ ਦੇ ਬਾਬਤ, ਕਰੰਸੀ ਨੋਟ ਦੇ ਬਾਬਤ ਵੀ ਉਹਨੂੰ ਨਹੀਂ ਪਤਾ। ਲੇਕਿਨ ਇੱਕ ਦੋ ਮਹੀਨੇ ਦੇ ਬੱਚੇ ਨੂੰ ਵੀ ਸਾਧ ਸੰਗਤ ਜੀ ਤੁਸੀਂ ਪੈਸਾ ਪਕੜਾਓ, ਉਹਨੇ ਪੈਸੇ ਨੂੰ ਘੁੱਟ ਕੇ ਪਕੜ ਲੈਣਾ, ਉਹਨੂੰ ਛੱਡਣਾ ਨਹੀਂ। ਇਹ ਤੁਸੀਂ ਤਜੁਰਬਾ ਕਰਕੇ ਦੇਖੋ, ਛੋਟੇ ਬੱਚਿਆਂ ਨੂੰ ਇੱਕ ਪਾਸੇ ਪੈਸਾ ਪਕੜਾਓ ਅਤੇ ਦੂਜੇ ਪਾਸੇ ਉਸ ਤਰ੍ਹਾਂ ਦਾ ਹੀ ਕੋਈ ਕਾਗਜ਼ ਜਿਹੜਾ ਉਹਨੂੰ ਪਕੜਾਓ, ਉਹਨੇ ਬੱਚੇ ਨੇ ਕਾਗਜ਼ ਨੂੰ ਹੱਥ ਨਹੀਂ ਲਾਉਣਾ, ਅਤੇ ਲੇਕਿਨ ਜਿਹੜਾ ਪੈਸਾ ਜਿਹੜਾ ਹੈ ਉਹਨੂੰ ਉਹਨੇ ਪਕੜ ਲੈਣਾ, ਫਿਰ ਉਹਦੇ ਹੱਥ ਦੇ ਵਿੱਚੋਂ ਖਿੱਚ ਕੇ ਦੇਖੋ ਉਹ ਕਿਸ ਤਰ੍ਹਾਂ ਉਹਨੂੰ ਘੁੱਟ ਕੇ ਪਕੜਦਾ। ਆਪਾਂ ਕਹਿੰਦੇ ਹਾਂ ਕਿ ਜੀ ਛੋਟਾ ਬੱਚਾ, ਇਹਨੂੰ ਕੀ ਪਤਾ, ਲੇਕਿਨ ਪਿਆਰਿਓ ਪਿਛਲੇ ਜਨਮਾਂ ਦਾ ਸੰਸਕਾਰ ਹੁੰਦਾ ਹੈ, ਪਿਛਲੇ ਜਨਮਾਂ ਦਾ ਜਿਹੜਾ ਸੰਸਕਾਰ ਹੈ, ਬੰਦੇ ਦੇ ਕਈ ਜਨਮ ਹੋਏ ਹਨ, ਹਰ ਜਨਮ ਦੇ ਵਿੱਚ ਮਾਇਆ ਜਿਹੜਾ ਮਾਇਆ ਜਿਹੜੀ ਹੈ ਉਹਨੂੰ ਹੀ ਕਮਾਉਣ ਦੇ ਵਿੱਚ ਆਪਾਂ ਲੱਗੇ ਹੋਏ ਹੁੰਦੇ ਹਾਂ। ਉਹ ਜਨਮ ਦਾ ਸੰਸਕਾਰ ਜਿਹੜਾ ਬੱਚੇ ਨੂੰ ਕਹਿੰਦਾ ਕਿ ਆਹ ਪੈਸਾ ਹੈ ਭਾਈ, ਇਹਨੂੰ ਘੁੱਟ ਕੇ ਪਕੜਨਾ। ਛੋਟੇ ਬੱਚੇ ਹੀ ਦੇਖੋ, ਕੋਈ ਸੋਝੀ ਨਹੀਂ ਹੁੰਦੀ, ਕਿੱਥੇ ਵੀ ਜਾਣ ਕੇ ਦੂਜੇ ਦੀ ਚੀਜ਼ ਜਿਹੜੀ ਹੈ ਉਹਨੂੰ ਲੈ ਕੇ ਆ ਜਾਣਗੇ, ਉਹਨਾਂ ਦੀ ਕੋਈ ਵੀ ਚੀਜ਼ ਜਿਹੜੀ ਹੈ ਆਪਣੀ ਵਸਤੂ ਨਹੀਂ ਦੇਣਗੇ, ਕਿਉਂਕਿ ਮਨ ਵਿੱਚ ਲਾਲਚ ਹੁੰਦਾ, ਉਹ ਬਿਰਤੀ ਹੁੰਦੀ ਹੈ। ਬਚਪਨ ਤੋਂ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਭਾਈ ਇਹ ਬੱਚੇ ਦੀ ਬਿਰਤੀ, ਇਹ ਆਮ ਪਿਆਰਿਓ ਗੱਲ ਹੈ, ਹਰ ਬੱਚੇ ਨੂੰ ਤੁਸੀਂ ਦੇਖੋ, ਤਜੁਰਬਾ ਕਰਕੇ ਦੇਖੋ, ਇਸ ਤਰ੍ਹਾਂ ਹੀ ਹੁੰਦਾ। ਲੇਕਿਨ ਕਈ ਜਿਹੜੇ ਮਹਾਂਪੁਰਖ ਤਿਆਗੀ ਵਿਰਾਗੀ ਜਿਹੜੇ ਅਵਤਾਰੀ ਹੁੰਦੇ ਹਨ, ਉਹਨਾਂ ਦਾ ਸੁਭਾਵ ਸਖੀ ਸੁਭਾਵ ਹੁੰਦਾ, ਦਾਨੀ ਉਹਨਾਂ ਦਾ ਸੁਭਾਵ ਹੁੰਦਾ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦਾ ਦਾਨੀ ਸੁਭਾਵ ਹੈ, ਜੋ ਵੀ ਆਇਆ ਮਹਾਰਾਜ ਜੀ ਲੁਟਾਈ ਜਾਂਦੇ ਬਚਪਨ ਤੋਂ ਹੀ ਇਹ ਮਹਾਰਾਜ ਜੀ ਦਾ ਸੁਭਾਵ ਵੇਖ ਕਰਕੇ ਬਾਬਾ ਕਾਲੂ ਜੀ ਜਿਹੜੇ ਹਨ, ਕਿਉਂਕਿ ਬਾਬਾ ਕਾਲੂ ਜੀ ਦੀ ਬਿਰਤੀ ਜਿਹੜੀ ਹੈ ਇਹ ਮਾਇਆ ਦੀ ਬਿਰਤੀ ਹੈ, ਉਹ ਚਾਹੁੰਦੇ ਸੀ ਕਿ ਭਾਈ ਮੇਰਾ ਬੱਚਾ ਕਮਾਊ ਪੁੱਤ ਹੋਵੇ, ਪੈਸਾ ਕਮਾਵੇ। ਹਰ ਕੋਈ ਮਾਂ ਬਾਪ ਸਾਧ ਸੰਗਤ ਜੀ ਇਹੀ ਚਾਹੁੰਦਾ ਕਿ ਮੇਰਾ ਬੱਚਾ ਜਿਹੜਾ ਪੈਸਾ ਕਮਾਵੇ, ਚੰਗਾ ਇਹਨੂੰ ਮਰਾਤਬਾ ਪ੍ਰਾਪਤ ਹੋਵੇ। ਬਾਬਾ ਕਾਲੂ ਜੀ ਦੇ ਵੀ ਮਨ ਵਿੱਚ ਇਹੀ ਸੀ, ਅਤੇ ਉਹਨਾਂ ਨੇ ਕੀ ਕੀਤਾ, ਇੱਕ ਦਿਨ ਪੰਡਿਤ ਹਰਦਿਆਲ ਜੀ ਇਹਨਾਂ ਮਹਾਂਪੁਰਖਾਂ ਨੂੰ, ਜਿਨ੍ਹਾਂ ਨੇ ਮਹਾਰਾਜ ਜੀ ਦੀ ਜਨਮ ਪੱਤਰੀ ਨੂੰ ਬਣਾਉਣਾ ਕੀਤਾ, ਜਿਨ੍ਹਾਂ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਇਹ ਆਮ ਸਧਾਰਨ ਬਾਲਕ ਨਹੀਂ ਹੈ,
ਇਹ ਅਵਤਾਰੀ ਬਾਲਕ ਹੈ, ਇਹ ਕੋਈ ਪਰਮਾਤਮਾ ਜੀ ਦੇ ਅੰਸ਼ ਹਨ, ਇਹ ਵਾਹਿਗੁਰੂ ਜੀ ਦੇ ਅਵਤਾਰ ਹਨ, ਇਹਨਾਂ ਦੇ ਸਿਰ ਦੇ ਉੱਤੇ ਛਤਰ ਚੁਲੇਗਾ, ਇਹ ਦਿਗ ਵਿਜਈ ਹੋਣਗੇ, ਸਾਰਾ ਸੰਸਾਰ ਇਹਨਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕੇਗਾ, ਬਹੁਤ ਇਹਨਾਂ ਦਾ ਜਸ ਹੋਵੇਗਾ, ਬਹੁਤ ਇਹਨਾਂ ਦੀ ਕੀਰਤੀ ਹੋਵੇਗੀ। ਉਹਨਾਂ ਨੇ ਕਿਹਾ ਬਾਬਾ ਕਾਲੂ ਇਹਦੇ ਕਰਕੇ ਬੱਚੇ ਕਰਕੇ ਤੇਰੀਆਂ ਕੁਲਾਂ ਦੀਆਂ ਕੁਲਾਂ ਤਰ ਜਾਣਗੀਆਂ। ਅਤੇ ਬਾਬਾ ਜੀ ਨੇ ਕੀ ਕੀਤਾ, ਬਾਬਾ ਕਾਲੂ ਜੀ ਨੇ ਉਹਨਾਂ ਨੇ ਬੁਲਾ ਕਰਕੇ ਪੰਡਿਤ ਹਰਦਿਆਲ ਜੀ ਨੂੰ ਸਿੱਧਾ ਸਾਧ ਸੰਗਤ ਜੀ ਆਹੀ ਤਾਣਾ ਮੀਣਾ ਮਾਰਿਆ, ਕਿਉਂਕਿ ਪੰਡਿਤ ਹਰਦਿਆਲ ਜੀ ਨੇ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਉਹਨਾਂ ਨੇ ਬਾਰ ਬਾਰ ਕਿਹਾ ਕਿ ਬਾਬਾ ਕਾਲੂ ਜੀ ਇਹ ਤੇਰੇ ਬੱਚੇ ਦੇ ਸਿਰ ਦੇ ਉੱਤੇ ਛਤਰ ਚੁਲੇਗਾ। ਜਿਹੜੇ ਰਾਜੇ ਦਿਗ ਵਿਜਈ ਹੁੰਦੇ, ਸਾਰਾ ਸੰਸਾਰ ਜਿਨ੍ਹਾਂ ਦੇ ਅੱਗੇ ਝੁਕਦਾ, ਉਹਨਾਂ ਦੇ ਉੱਤੇ ਸਿਰ ਦੇ ਉੱਤੇ ਛਤਰ ਚੁਲਦੇ ਹਨ। ਅਤੇ ਬਾਰ ਬਾਰ ਉਹਨਾਂ ਨੇ ਆਪ ਵਚਨ ਕੀਤਾ ਅਤੇ ਬਾਬਾ ਕਾਲੂ ਜੀ ਤਾਣਾ ਮੀਣਾ ਮਾਰ ਕੇ ਕੀ ਬੋਲਦੇ, ਕਹਿਣ ਲੱਗੇ ਪੰਡਤਾ ਉਹ ਬਾਹਮਣਾ ਚੰਗਾ ਮੇਰੇ ਸਿਰ ਦੇ ਉੱਤੇ ਛਤਰ ਚਲਾਉਣਾ ਕੀਤਾ, ਚੰਗਾ ਤੂੰਨੇ ਭਵਿੱਖਬਾਣੀ ਕੀਤੀ, ਕਹਿੰਦਾ ਦਿਗ ਵਿਜਈ ਹੋਵੇਗਾ, ਬਹੁਤ ਪੈਸਾ ਆਵੇਗਾ, ਸਾਰਾ ਸੰਸਾਰ ਮੰਨੇਗਾ, ਇਹ ਕਿਸ ਤਰ੍ਹਾਂ ਹੋ ਸਕਦਾ, ਇਹ ਤਾਂ ਬਚਪਨ ਤੋਂ ਹੀ ਕਰ ਖੋਊ ਹੈ, ਇਹ ਲੁਟਾਈ ਜਾਂਦਾ, ਇਹ ਕੋਈ ਚੀਜ਼ ਨੂੰ ਇਕੱਠਾ ਹੀ ਨਹੀਂ ਕਰਦਾ, ਇਹਦੀ ਇਹੋ ਜਿਹੀ ਬਿਰਤੀ ਰਵੇਗੀ। ਮੈਂ ਤਾਂ ਸੋਚਦਾ ਸੀ ਕਿ ਰਾਜਾ ਮਹਾਰਾਜਾ ਤਾਂ ਕੀ ਬਣਨਾ ਜੇ ਆਹ ਬਿਰਤੀ ਰਹਿ ਗਈ, ਇਹਨੇ ਤਾਂ ਭਿਖਾਰੀ ਬਣਨਾ, ਨਾਲ ਇਹਨੇ ਮੈਨੂੰ ਵੀ ਵੱਡਾ ਹੁੰਦਿਆਂ ਇਹਨੇ ਮੈਨੂੰ ਵੀ ਭਿਖਾਰੀ ਬਣਾ ਦੇਣਾ, ਇਹ ਚੰਗਾ ਤੂੰਨੇ ਛਤਰ ਚੁਲਾਇਆ ਮੇਰੇ ਸਿਰ ਦੇ ਉੱਤੇ। ਇਸ ਤੋਂ ਬਾਅਦ ਵੀ ਸਾਧ ਸੰਗਤ ਜੀ ਜਦੋਂ ਵੀ ਪੰਡਿਤ ਹਰਦਿਆਲ ਜੀ ਦੇ ਨਾਲ ਮੇਲ ਹੁੰਦਾ ਅਤੇ ਬਾਬਾ ਕਾਲੂ ਜੀ ਇਹੀ ਤਾਣਾ ਮੀਣਾ ਮਾਰਦੇ ਕਿ ਚੰਗਾ ਮੇਰੇ ਸਿਰ ਦੇ ਉੱਤੇ ਛਤਰ ਚੁਲਾਇਆ, ਚੰਗਾ ਮੇਰੇ ਪੁੱਤ ਦੇ ਸਿਰ ਦੇ ਉੱਤੇ ਛਤਰ ਚਲਾਉਣਾ ਕੀਤਾ। ਉਸ ਵੇਲੇ ਦੇਖੋ ਸਾਧ ਸੰਗਤ ਜੀ ਇਹਨਾਂ ਨੇ ਵਚਨ ਕਰ ਦਿੱਤਾ, ਕਹਿਣ ਲੱਗੇ ਬਾਬਾ ਕਾਲੂ ਇੱਕ ਗੱਲ ਨਾ ਉਸ ਵੇਲੇ ਮੈਨੇ ਨਹੀਂ ਦੱਸੀ ਸੀ, ਕਿਉਂਕਿ ਇਹ ਜਿਹੜੇ ਹਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਅਵਤਾਰੀ ਹਨ, ਇਹ ਸੰਸਾਰ ਦੇ ਉਧਾਰ ਕਰਤਾ ਕਲਯੁਗ ਦੇ ਤਾਰਨ ਹਾਰੇ ਹਨ, ਲੇਕਿਨ ਸਾਰਾ ਸੰਸਾਰ ਇਹਨਾਂ ਤੋਂ ਵਰੋਸ ਆਏਗਾ। ਮੈਂ ਉਸੇ ਵੇਲੇ ਵੇਖ ਲਿਆ ਜਦੋਂ ਪੱਤਰੀ ਬਣਾਈ ਅਤੇ ਮੈਨੂੰ ਪਤਾ ਚੱਲ ਗਿਆ ਸੀ ਕਿ ਜਿਹੜੇ ਪਰਿਵਾਰ ਦੇ ਮੈਂਬਰ ਹੋਣਗੇ ਉਹ ਇਹਨਾਂ ਦੀ ਮਹਿਮਾ ਤੋਂ ਅਣਜਾਣ ਰਹਿ ਜਾਣਗੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗੇਗਾ, ਲੇਕਿਨ ਕੋਈ ਇੱਕ ਆਧਾ ਵਿਅਕਤੀ ਜਿਹੜਾ ਹੈ ਉਹਨਾਂ ਨੂੰ ਇਹਦੀ ਸੋਝੀ ਹੋਵੇਗੀ। ਉਹ ਇਸ਼ਾਰਾ ਸੀ ਸਾਧ ਸੰਗਤ ਜੀ ਬੇਬੇ ਨਾਨਕੀ ਜੀ ਦੇ ਵੱਲ, ਸਤਿਗੁਰੂ ਮਹਾਰਾਜ ਜੀ ਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਬੇਬੇ ਨਾਨਕੀ ਜੀ ਨੇ ਜਾਣਨਾ ਕੀਤਾ, ਸੱਕੇ ਭੈਣ ਸਨ, ਵੱਡੀ ਭੈਣ ਸੀ, ਉਹਨਾਂ ਨੂੰ ਪਤਾ ਸੀ ਕਿ ਮੇਰਾ ਭਰਾ ਜਿਹੜਾ ਮੇਰਾ ਵੀਰ ਜਿਹੜਾ ਹੈ ਇਹ ਪਾਰ ਬ੍ਰਹਮ ਪਰਮੇਸ਼ਰ ਹੈ, ਇਹ ਗੁਰ ਪਰਮੇਸ਼ਰ ਹੈ, ਬਾਕੀ ਜਿਹੜੇ ਹਨ ਇਹ ਤਾਂ ਅਣਜਾਣ ਰਹਿ ਜਾਣਗੇ ਇਹਨਾਂ ਦੀ ਮਹਿਮਾ ਤੋਂ। ਇਹ ਹੁੰਦਾ ਹੀ ਹੈ ਸਾਧ ਸੰਗਤ ਜੀ, ਆਮ ਵੀ ਇੱਕ ਕਹਾਵਤ ਆਪਾਂ ਕਹਿੰਦੇ ਨਾ ਜੀ, ਘਰ ਕਾ ਜੋਗੀ ਜੋਗੜਾ ਬਾਹਰ ਕਾ ਜੋਗੀ ਸਿੱਧ, ਘਰ ਦੇ ਵਿੱਚ ਪਿਆਰਿਓ ਬਹੁਤ ਤਗੜਾ ਮਹਾਂਪੁਰਖ ਹੋਵੇ, ਗੁਣੀ ਗਿਆਨੀ ਵਿਦਵਾਨ ਹੋਵੇ, ਇਹ ਸੰਸਾਰ ਦੀ ਇਹ ਲੋਕਾਂ ਦੀ ਫਿਤਰਤ ਹੈ, ਅਤੇ ਆਪਣੇ ਲਾਗੇ ਜਿਹੜਾ ਕੋਈ ਵਧੀਆ ਬੰਦਾ ਹੋਵੇ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ, ਉਹਦੀ ਮਹਿਮਾ ਤੋਂ ਉਹ ਅਣਜਾਣ ਰਹਿੰਦੇ ਹਨ। ਕੋਈ ਚੜ੍ਹਦੀ ਕਲਾ ਵਾਲਾ ਸਾਧੂ ਸੰਤ ਵੀ ਆਵੇ, ਘਰ ਦੇ ਵਿੱਚ ਹੀ ਹੋਵੇ, ਨਗਰ ਦੇ ਵਿੱਚ ਹੀ ਹੋਵੇ, ਆਪਾਂ ਨੂੰ ਸੋਝੀ ਨਹੀਂ ਹੁੰਦੀ, ਆਪਾਂ ਤਾਂ ਕਹਿੰਦੇ ਜੀ ਐਵੇਂ ਜੀ ਸਾਡੇ ਸਾਹਮਣੇ ਦਾ ਜੋਗੜਾ ਹੈ ਕਰਕੇ, ਲੇਕਿਨ ਬਾਹਰੋਂ ਕੋਈ ਦੰਬੀ ਪਖੰਡੀ ਆ ਜਾਵੇ, ਕੋਈ ਬੇਈਮਾਨ ਆ ਜਾਵੇ, ਲੋਕਾਂ ਨੇ ਹੱਥ ਜੋੜ ਕੇ ਖੜ੍ਹੇ ਹੋ ਜਾਣਾ, ਕਹਿਣਾ ਜੀ ਬਾਬਾ ਜੀ ਆਏ, ਮਹਾਂਪੁਰਖ ਆਏ ਹਨ, ਬਹੁਤ ਵੱਡੇ ਬ੍ਰਹਮ ਗਿਆਨੀ, ਕੋਈ ਪਤਾ ਨਹੀਂ ਹੁੰਦਾ ਪਿਆਰਿਓ, ਇਹ ਗੱਲ ਹੈ। ਅਤੇ ਇਸ ਤਰ੍ਹਾਂ ਹੀ ਦੇਖੋ ਮੈਨੂੰ ਬਾਈਬਲ ਦੀ ਗੱਲ ਯਾਦ ਆ ਰਹੀ ਹੈ ਕਿ ਨਿਊ ਟੈਸਟ ਮਾਈਂਡ ਦੇ ਵਿੱਚ ਜੀਸਸ ਕ੍ਰਾਈਸਟ ਨੇ ਵੀ ਇਹ ਬਚਨ ਕਰਨਾ ਕੀਤਾ, ਉਹਨਾਂ ਨੇ ਕਿਹਾ ਕਿ ਜਿਹੜਾ ਪੈਗੰਬਰ ਹੁੰਦਾ ਨਾ, ਜਿਹੜਾ ਪੈਗੰਬਰ ਹੁੰਦਾ ਸੱਚਾ ਸਾਧੂ ਸੱਚਾ ਮਹਾਂਪੁਰਖ ਜਿਹੜਾ ਨਾ, ਅਤੇ ਉਹਦੀ ਕਦਰ ਉਹਦੇ ਪਰਿਵਾਰ ਵਾਲੇ ਉਹਦੇ ਨਗਰ ਵਾਲੇ ਜਿਹੜੇ ਹਨ ਉਹਦੀ ਕਦਰ ਤੋਂ ਅਣਜਾਣ ਰਹਿ ਜਾਂਦੇ ਹਨ, ਉਹਨਾਂ ਨੂੰ ਇੱਕ ਲੰਬਾ ਸਮਾਂ ਜਾਣ ਤੋਂ ਬਾਅਦ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਨਹੀਂ ਭਾਈ ਸਾਡੇ ਵਿਚਕਾਰ ਕੋਈ ਮਹਾਂਪੁਰਖ ਹੋਇਆ, ਕੋਈ ਅਵਤਾਰੀ ਹੋਇਆ, ਲੇਕਿਨ ਜਦੋਂ ਤੱਕ ਉਹ ਵਿਅਕਤੀ ਜੀਵਤ ਰਹਿੰਦਾ ਸੱਚ ਜਾਣੋ ਉਹ ਲੋਕ ਉਹਨੂੰ ਸਭ ਤੋਂ ਜ਼ਿਆਦਾ ਤੰਗ ਕਰਦੇ ਹਨ,
ਉਹਦੀਆਂ ਬੁਰਾਈਆਂ ਕਰਨਗੇ, ਉਹਦੇ ਬਾਬਤ ਕੁਛ ਵੀ ਬੋਲਣਗੇ, ਲੇਕਿਨ ਬਾਅਦ ਦੇ ਵਿੱਚ ਇੱਕ ਸਮਾਂ ਜਾਣ ਤੋਂ ਬਾਅਦ ਉਹੀ ਬੰਦੇ ਉਹਨਾਂ ਦੀ ਪੂਜਾ ਕਰਦੇ ਹਨ। ਸੋ ਰਹੋ ਵਿਚਾਰ। ਇਸ ਤਰ੍ਹਾਂ ਹੀ ਬਾਬਾ ਕਾਲੂ ਜੀ ਨੇ ਬਚਨ ਕੀਤਾ ਅਤੇ ਯਾਦ ਰੱਖੋ ਸਾਧ ਸੰਗਤ ਜੀ, ਅਤੇ ਬਾਬਾ ਕਾਲੂ ਜੀ ਜਿਹੜੇ ਹਨ, ਜਦੋਂ ਉਹਨਾਂ ਦਾ ਅੰਤਲਾ ਸਮਾਂ ਨਜ਼ਦੀਕ ਆਇਆ, ਮੈਂ ਬੇਨਤੀ ਕਰਾਂ ਸਾਰੀ ਜ਼ਿੰਦਗੀ ਜਦੋਂ ਵੀ ਮਹਾਰਾਜ ਮਿਲੇ ਅਤੇ ਉਹ ਲੜਦੀ ਰਹੇ। ਕਈ ਵਾਰੀ ਨਾ ਪਰਿਵਾਰਾਂ ਦੇ ਵਿੱਚ ਹੁੰਦਾ ਵੀ ਹੈ ਸਾਧ ਸੰਗਤ ਜੀ, ਆਪਾਂ ਪਰਿਵਾਰਾਂ ਦੇ ਵਿੱਚ ਰਹਿੰਦੇ ਹਾਂ, ਭਾਵੇਂ ਤੁਸੀਂ ਜਿੰਨੇ ਮਰਜ਼ੀ ਚੰਗੇ ਹੋ ਜਾਓ, ਹਰ ਕਿਸੇ ਦੇ ਨਾਲ ਤੁਹਾਡੀ ਨਹੀਂ ਬਣਨੀ ਹੈ। ਇਹ ਲਿਖ ਕੇ ਲੈ ਲਿਓ, ਇਹ ਯਾਦ ਰੱਖ ਲਿਓ, ਅਤੇ ਭਾਵੇਂ ਜਿੰਨੇ ਮਰਜ਼ੀ ਬੁਰੇ ਬਣ ਜਾਓ, ਹਰ ਕਿਸੇ ਦੇ ਨਾਲ ਤੁਹਾਡੀ ਟੁੱਟਣੀ ਨਹੀਂ ਹੈ। ਕਈਆਂ ਦੇ ਨਾਲ ਬੰਦੇ ਦੀ ਬਣਦੀ ਹੈ, ਕਈਆਂ ਦੇ ਨਾਲ ਨਹੀਂ ਬਣਦੀ ਹੈ। ਹੁਣ ਸਤਿਗੁਰੂ ਮਹਾਰਾਜ ਜੀ ਦੀ ਵੀ ਸਾਧ ਸੰਗਤ ਜੀ, ਦੇਖੋ ਇਹ ਕਿੰਨੀ ਕਮਾਲ ਦੀ ਗੱਲ ਹੈ ਕਿ ਸਾਰਾ ਸੰਸਾਰ ਜਿਹੜਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮੁਰੀਦ ਹੋਇਆ, ਲੇਕਿਨ ਅਖੀਰ ਤੱਕ ਬਾਬਾ ਕਾਲੂ ਜੀ ਜਿਹੜੇ ਹਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਲੜਦੇ ਹੀ ਰਹੇ, ਝਗੜਦੇ ਹੀ ਰਹੇ, ਲੇਕਿਨ ਅਖੀਰ ਦੇ ਵਿੱਚ ਜਦੋਂ ਅੰਤਲਾ ਸਮਾਂ ਨਜ਼ਦੀਕ ਆਇਆ ਨਾ, ਉਸ ਵੇਲੇ ਉਹਨਾਂ ਨੂੰ ਸੋਝੀ ਹੋ ਗਈ। ਉਸ ਵੇਲੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਮੇਰਾ ਪੁੱਤ ਜਿਹੜਾ ਹੈ, ਮੈਂ ਆਮ ਜੀਵ ਕਰਕੇ ਸਮਝਦਾ ਸੀ, ਇਹ ਤਾਂ ਗੁਰ ਪਰਮੇਸ਼ਰ ਹੈ। ਅਤੇ ਗੁਰ ਪਰਮੇਸ਼ਰ ਜਾਣ ਕਰਕੇ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਣਾ ਕੀਤਾ, ਲੇਕਿਨ ਸਾਰੀ ਜ਼ਿੰਦਗੀ ਪਿਆਰੇ ਉਹਨਾਂ ਦੇ ਨਾਲ ਲੜਦੇ ਰਹੇ, ਝਗੜਦੇ ਰਹੇ। ਇਹ ਹੁੰਦਾ ਹੀ ਹੈ, ਸੁਭਾਵਿਕ ਗੱਲ ਹੈ। ਭਾਵੇਂ ਜਿੰਨੇ ਮਰਜ਼ੀ ਚੰਗੇ ਬਣ ਜਾਓ, ਕਈ ਵਾਰੀ ਕਈਆਂ ਦੇ ਨਾਲ ਪਰਿਵਾਰ ਦੇ ਮੈਂਬਰ ਉਹਨਾਂ ਦੇ ਨਾਲ ਸ਼ੁਰੂ ਤੋਂ ਹੀ ਨਹੀਂ ਬਣਦੀ ਅਤੇ ਉਹ ਨਹੀਂ ਬਣਦੀ ਹੈ। ਸੋ ਰਹੋ ਵਿਚਾਰ ਸਾਧ ਸੰਗਤ ਜੀ। ਆਓ ਅਗਲਾ ਇਤਿਹਾਸ ਜਿਹੜਾ ਹੈ ਉਹ ਆਪਾਂ ਆਰੰਭ ਕਰਨਾ ਕਰੀਏ। ਜਿੱਥੇ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ, ਇੱਕ ਵਾਰੀ ਆਪਣੀ ਹਾਜ਼ਰੀ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨ ਕਮਲਾ ਪਾਸ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੇ ਵਿੱਚ

0: ਸੁਤ ਪਰ ਸ਼ਰਧਾ ਉਰ ਕਰਹੁ ਦਰਬ ਪ੍ਰੀਤ ਹਰ ਕੂਰ।
1: ਸਤ ਸੰਗਤ ਜੀ, ਬਾਤ ਦੇ ਵਿੱਚ ਪੰਡਿਤ ਹਰਦਿਆਲ ਜੀ ਮਹਾਂਪੁਰਖਾਂ ਨੇ ਕਿਹਾ ਕਿ ਬਾਬਾ ਕਾਲੂ ਜੀ ਤੇ ਤੁਸੀਂ ਨਾ ਆਪਣੇ ਸਪੁੱਤਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉੱਤੇ ਸ਼ਰਧਾ ਰੱਖਣਾ ਕਰੋ, ਭਾਵਨਾ ਰੱਖਣਾ ਕਰੋ, ਪੈਸਿਆਂ

0: ਦਾ ਮੁੱਢ ਜਿਹੜਾ ਜੋ ਚੈਤਨਯ ਸਰੂਪ ਪਰਮਾਤਮਾ ਹੈ ਤੇ ਤੁਸੀਂ ਇਹ ਇਹਨੂੰ ਬਾਲਕ ਜਾਣ ਕਰਕੇ ਤੁਸੀਂ ਸੋਚਦੇ ਹੋ ਕਿ ਮੇਰਾ ਜਾਇਆ ਹੋਇਆ, ਕਿਉਂਕਿ ਬਾਪ ਜਿਹੜਾ ਨਾ ਪਿਆਰਿਓ, ਆਮ ਕੋਈ ਵੀ ਬਾਪ ਲੈ ਲਿਓ, ਉਹ ਆਪਣੇ ਬੱਚੇ ਨੂੰ ਇਹੀ ਸੋਚਦਾ, ਭਾਵੇਂ ਉਹਦਾ ਬੱਚਾ ਜਿੰਨਾ ਮਰਜ਼ੀ ਲਿਆਕਤ ਸਿਆਣਾ ਹੋ ਜਾਵੇ, ਉਹ ਇਹੀ ਬੋਲੇਗਾ ਮੇਰਾ ਜਾਇਆ ਹੋਇਆ, ਭਾਵੇਂ ਬਾਪ ਨਿਕੰਮਾ ਕਿਉਂ ਨਾ ਹੋਵੇ, ਉਹ ਇਹੀ ਬੋਲੇਗਾ। ਵੱਡੇ ਤੋਂ ਵੱਡੇ ਬੱਚੇ ਅਫਸਰ ਕਾਰੋਬਾਰੀ ਬਣ ਜਾਣ, ਉਹਨੇ ਕਹਿਣਾ ਜੀ ਮੇਰਾ ਹੀ ਆ, ਛੋਟਾ ਹੀ ਆ ਮੇਰੇ ਤੋਂ। ਤੇ ਉਹ ਕਹਿਣ ਲੱਗੇ ਜਿਸ ਤਰ੍ਹਾਂ ਬਚਨ ਆਉਂਦਾ, ਨਾ ਬਾਲਕ ਜਾਨ ਨਾ ਭੁਲੀਐ ਰੇ, ਤਿਰ ਭਵਨ ਕੋ ਕਰਤਾ ਰੇ। ਤੇ ਕਹਿਣ ਲੱਗੇ ਬਾਬਾ ਕਾਲੂ ਜੀ, ਬੱਚਾ ਜਾਣ ਕਰਕੇ ਇਹਨੂੰ ਨਾ ਭੁੱਲਣਾ ਕਰੋ, ਇਹ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਅਵਤਾਰ ਹਨ।
1: ਹਿਤਪ੍ਰਦ ਵਿਪ੍ਰਹ ਕੀ ਬਰਬਾਨੀ,
0: ਹੁਣ ਆ ਜਿਹੜਾ ਹਿਤਪ੍ਰਦ ਦਾ ਮਤਲਬ ਕਿ ਉਹਨਾਂ ਦੇ ਹਿਤ ਦੀ ਇਹ ਬਾਣੀ ਸੁਣ ਕਰਕੇ
1: ਬਲ ਅਸ ਕਵ ਕਾਜ ਮਾਨੀ।
0: ਤੇ ਇਸ ਤਰ੍ਹਾਂ ਸਾਧ ਸੰਗਤ ਜੀ, ਕਵੀ ਰਾਜ ਜੀ ਦੇਖੋ ਕਿਸ ਤਰ੍ਹਾਂ ਦਾ ਦ੍ਰਿਸ਼ਟਾਂਤ ਦਿੰਦੇ ਹਨ ਕਿ ਜਿਸ ਤਰ੍ਹਾਂ ਕਿ ਘੋੜਾ ਹੁੰਦਾ ਨਾ, ਘੋੜਾ ਘੋੜਾ ਯਾਦ ਰੱਖੋ ਇੰਨਾ ਸ਼ਕਤੀਸ਼ਾਲੀ ਪ੍ਰਾਣੀ ਹੁੰਦਾ ਹੈ, ਤੇ ਘੋੜੇ ਨੂੰ ਕਦੇ ਖੋਲ ਦਿਓ, ਖੁੱਲਾ ਛੱਡ ਦਿਓ, ਫਿਰ ਉਹ ਘੋੜੇ ਨੂੰ ਜਾ ਕਰਕੇ ਕਾਬੂ ਕਰਨਾ ਪਿਆਰਿਓ ਬਹੁਤ ਕਠਿਨ ਹੋ ਜਾਂਦਾ, ਬੜਾ ਮੁਸ਼ਕਲ ਹੋ ਜਾਂਦਾ। ਦੋ ਚਾਰ ਬੰਦੇ ਵੀ ਲਾਗੇ ਲੱਗ ਜਾਓ, ਦੁਲੱਤੀਆਂ ਹੀ ਮਾਰ ਕੇ, ਦੰਦੀਆਂ ਵੱਢ ਕਰਕੇ ਉਹ ਖਤਮ ਕਰ ਦਿੰਦਾ, ਮਾਰ ਦਿੰਦਾ ਬੰਦਿਆਂ ਨੂੰ। ਲੇਕਿਨ ਘੋੜੇ ਨੂੰ ਕਾਬੂ ਕਰਨਾ ਨਾ, ਉਹਦੇ ਮੂੰਹ ਦੇ ਵਿੱਚ ਲਗਾਮ ਪਾਉਣੀ ਪੈਂਦੀ ਹੈ। ਇਸ ਤਰ੍ਹਾਂ ਹੀ ਦੇਖੋ ਬਾਬਾ ਕਾਲੂ ਜੀ ਜੋ ਮਰਜ਼ੀ ਊਲ ਫਜੂਲ ਬੋਲਦੇ ਸੀ, ਤੇ ਪੰਡਿਤ ਹਰਦਿਆਲ ਜੀ ਨੇ ਪਿਆਰਿਓ ਜਾਣੋ ਕਿ ਘੋੜੇ ਦੇ ਮੂੰਹ ਦੇ ਵਿੱਚ ਲਗਾਮ ਜਿਹੜੀ ਹੈ ਉਹ ਦੇ ਦਿੱਤੀ ਹੈ। ਇੱਕ ਵਾਰੀ ਮੂੰਹ ਦੇ ਵਿੱਚ ਘੜਿਆਲ ਪੈ ਜਾਵੇ ਤੇ ਮੂੰਹ ਘੋੜੇ ਦਾ ਬੰਦ ਹੋ ਜਾਂਦਾ, ਫਿਰ ਨਿੱਕਾ ਜਿਹਾ ਬੱਚਾ ਦੇਖੋ ਘੋੜੇ ਨੂੰ ਕਾਬੂ ਕਰ ਲੈਂਦਾ। ਲੇਕਿਨ ਉਹੀ ਘੜਿਆਲ ਕੱਢ ਦਿਓ ਮੂੰਹ ਦੇ ਵਿੱਚੋਂ, ਫਿਰ ਦੇਖੋ ਪਿਆਰਿਓ ਵੱਡੇ ਵੱਡੇ ਬੰਦੇ ਵੀ ਘੋੜੇ ਨੂੰ ਕਾਬੂ ਨਹੀਂ ਕਰ ਸਕਦੇ। ਲੇਕਿਨ ਘੜਿਆਲ ਪੈ ਜਾਵੇ ਘੋੜਾ ਕਾਬੂ ਵਿੱਚ ਆ ਜਾਂਦਾ। ਇਸ ਤਰ੍ਹਾਂ ਬੋਲੀ ਜਾਂਦਾ, ਉਹਨਾਂ ਨੂੰ ਸ਼ਾਂਤ ਕਰ ਦਿੱਤਾ। ਤੇ ਕਹਿੰਦੇ ਹਨ ਕਿ ਸਤਿਗੁਰੂ ਮਹਾਰਾਜ ਜੀ ਦਾ ਜਸ ਰੂਪੀ ਅੰਮ੍ਰਿਤ ਜਿਹੜਾ ਨਾ, ਤੇ ਇੰਜ ਦੇਖੋ ਕਿ ਇੰਜ ਲੱਗ ਰਿਹਾ ਕਿ ਜਿਸ ਤਰ੍ਹਾਂ ਕਮਲ ਫੁੱਲ ਦੇ ਵਿੱਚੋਂ ਅੰਮ੍ਰਿਤ ਝੜਦਾ, ਇਸ ਤਰ੍ਹਾਂ ਹੀ ਪੰਡਿਤ ਹਰਦਿਆਲ ਜੀ ਦੇ ਮੂੰਹ ਦੇ ਵਿੱਚੋਂ ਮਹਾਰਾਜ ਜੀ ਦੇ ਸਤੁਤੀ ਰੂਪੀ ਅੰਮ੍ਰਿਤ ਦਾ ਝਲਕਾਵ ਹੋਇਆ ਹੈ। ਤੇ ਉਹਨਾਂ ਨੇ ਜੋ ਬਚਨ ਕਰਨਾ ਕੀਤਾ, ਜਾਣੋ ਕਿ ਭਾਈ ਉਹਨਾਂ ਦੇ ਬਚਨ ਨਹੀਂ, ਇਹ ਤਾਂ ਮੋਤੀਆਂ ਦੀਆਂ ਮਾਲਾਵਾਂ ਹਨ।
1: ਸਾਕ ਬਣਕ ਜੋ ਕੀਮਤ ਤਾਂ ਹੀ,
0: ਤੇ ਜਿਸ ਤਰ੍ਹਾਂ ਸਾਕ ਵੇਚਣ ਵਾਲਾ ਬੰਦਾ ਜਿਹੜਾ ਹੈ,
1: ਜਾਨੀ ਕਾਲੂ ਮਨ ਮਾਹੀ,
0: ਤੇ ਉਹ ਬੰਦਾ ਇਹਨੂੰ ਨਹੀਂ ਜਾਣ ਸਕਦਾ, ਭਾਵ ਕਿ ਮਣੀ ਮਾਣਕ ਜਿਹੜੇ ਹੀਰੇ ਮੋਤੀ ਦੀ ਕੀਮਤ ਜਿਹੜੀ ਹੈ, ਕੋਈ ਸਾਕ ਸਬਜ਼ੀ ਵੇਚਣ ਵਾਲਾ ਕੋਈ ਬੰਦਾ ਉਹਨੂੰ ਜਾ ਕਰਕੇ ਬੋਲੋ ਕਿ ਭਾਈ ਆਹ ਮੋਤੀ ਹੈ, ਆਹ ਹੀਰਾ, ਇਹਦੀ ਇੰਨੀ ਕੀਮਤ, ਉਹ ਬੋਲੇਗਾ ਐਵੇਂ ਭਾਈ ਮੈਨੂੰ ਬੇਵਕੂਫ ਬਣਾਉਂਦੇ ਹੋ, ਆਹ ਵੀ ਤਾਂ ਪੱਥਰ ਹੈ ਤੇ ਆਹ ਵੀ ਪੱਥਰ ਹੈ, ਤੁਸੀਂ ਕਹਿੰਦੇ ਹੋ ਆਹ ਚਿੱਟਾ ਪੱਥਰ, ਉਹ ਵੀ ਇੱਕ ਚਿੱਟਾ ਪੱਥਰ ਰੱਖ ਦੇਵੇਗਾ, ਬੋਲੇਗਾ ਆਹ ਵੀ ਚਿੱਟਾ ਪੱਥਰ ਆਹ ਵੀ ਪੱਥਰ, ਦੋਵੇਂ ਦੇ ਵਿੱਚ ਕੀ ਫਰਕ ਹੈ, ਤੁਸੀਂ ਕਹਿੰਦੇ ਹੋ ਕਰੋੜਾਂ ਦਾ ਹੈ ਤੇ ਆਹ ਪੱਥਰ ਦੇਖੋ ਨਾ ਐਵੇਂ ਦਰਿਆ ਆਦਿਕ ਦੇ ਵਿੱਚ ਕਿੱਥੇ ਵੀ ਇਹ ਮਿਲ ਜਾਂਦਾ, ਤੇ ਤੁਸੀਂ ਐਵੇਂ ਬੋਲੀ ਜਾਂਦੇ, ਝੂਠ ਮਾਰੀ ਜਾਂਦੇ, ਗੱਪਾਂ ਮਾਰੀ ਜਾਂਦੇ ਹੋ ਕਿ ਇਹ ਹੀਰਾ ਹੈ, ਇਹਦੀ ਬਹੁਤ ਕੀਮਤ ਹੈ। ਤੇ ਇਸ ਤਰ੍ਹਾਂ ਹੀ ਸਾਧ ਸੰਗਤ, ਸਾਗ ਵੇਚਣ ਵਾਲਾ ਉਹ ਹੀਰੇ ਦੀ ਕਦਰ ਨਹੀਂ ਜਾਣ ਸਕਦਾ। ਇਸ ਤਰ੍ਹਾਂ ਹੀ ਜਿਹੜੇ ਹਨ ਬਾਬਾ ਕਾਲੂ ਜੀ ਜਿਹੜੇ ਹਨ, ਉਹ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਤੋਂ ਅਣਜਾਣ ਰਹਿ ਗਏ। ਤੇ ਇਸ ਤਰ੍ਹਾਂ ਉਹਨਾਂ ਨੇ ਤਾਂ ਬੋਲ ਦਿੱਤਾ, ਬਚਨ ਕਰ ਦਿੱਤਾ, ਸੁਣ ਕਰਕੇ ਭਰੇ ਮਨ ਦੇ ਨਾਲ ਗੁੱਸੇ ਗੁੱਸੇ ਵਿੱਚ ਬਾਬਾ ਕਾਲੂ ਜੀ ਆਪਣੇ ਘਰ ਨੂੰ ਆ ਗਏ ਹਨ। ਆ ਕਰਕੇ ਜਗਤ ਦੇ ਕੰਮ ਧੰਦਿਆਂ ਦੇ ਵਿੱਚ ਹਿਰਦਾ ਜਿਹੜਾ ਪਲਚ ਗਿਆ। ਉਹ ਤੋਂ ਬਾਅਦ ਦਿਨ ਦਾ ਰਾਜਾ ਸੂਰਜ ਜਿਹੜਾ ਉਹ ਅਸਤ ਹੋ ਗਿਆ। ਸ਼ਾਮਾਂ ਦਾ ਜਦੋਂ ਸਮਾਂ ਹੋਇਆ ਨਾ, ਸਤਿਗੁਰੂ ਮਹਾਰਾਜ ਜੀ ਵਾਰ ਵਾਰ ਬੱਚਿਆਂ ਦੇ ਨਾਲ ਖੇਡਾਂ ਖੇਡ ਰਹੇ ਸਨ, ਉਹ ਵਾਪਸ ਆਪਣੇ ਘਰ ਨੂੰ ਆ ਗਏ। ਤੇ ਮਹਾਰਾਜ ਜੀ ਨੂੰ ਵੇਖ ਕਰਕੇ ਮਾਤਾ ਜੀ ਬਹੁਤ ਬਲਹਾਰੇ ਜਾਂਦੇ ਹਨ। ਤੇ ਸਤਿਗੁਰੂ ਮਹਾਰਾਜ ਜੀ ਨੂੰ ਤਿਆਰ ਕਰਕੇ, ਧੂੜੀ ਘੱਟਾ ਸਾਫ ਕਰਕੇ, ਆਪ ਸਤਿਗੁਰੂ ਮਹਾਰਾਜ ਜੀ ਨੂੰ ਬੁਰਕੀਆਂ ਤੋੜ ਤੋੜ ਕਰਕੇ ਮਾਤਾ ਜੀ ਪ੍ਰਸ਼ਾਦਾ ਛਕਾ ਰਹੇ ਹਨ।
1: ਪੈ ਪਿਆ ਪੁਨ ਮਾਤਲੇ ਸੂਤੀ ਸੁੱਟ ਭਰਿਆਂ
0: ਤੇ ਵਧੀਆ ਪ੍ਰਸ਼ਾਦਾ ਛਕਾ ਕਰਕੇ ਮਾਤਾ ਜੀ ਨੇ ਦੁੱਧ ਛਕਾਉਣਾ ਕੀਤਾ। ਦੁੱਧ ਛਕਾ ਕਰਕੇ ਆਪਣੇ ਲਾਲ ਜੀ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਹੀ ਉਹਨਾਂ ਨੂੰ ਲੰਬੇ ਪਹਾ ਦਿੱਤਾ, ਉਹਨਾਂ ਨੂੰ ਨਾਲ ਲੈ ਕਰਕੇ ਸੌ ਗਏ।
1: ਹਲਕ ਜੁਟੀ ਸੁੰਦਰ ਬਦਨ ਸਦਨ ਲਾਦ ਮਯੰਕ
0: ਤੇ ਮਾਤਾ ਜੀ ਵੀ ਇੱਕ ਪਾਸੇ ਸੌ ਗਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰਾ ਦਿਨ ਖੇਡ ਕਰਕੇ ਆਏ, ਜਦੋਂ ਮੰਜੇ ਤੇ ਬਹਾਇਆ ਗਿਆ ਉਸੇ ਵੇਲੇ ਮਹਾਰਾਜ ਜੀ ਦੀਆਂ ਅੱਖਾਂ ਜੁੜ ਗਈਆਂ, ਮਹਾਰਾਜ ਜੀ ਵਿਸ਼ਰਾਮ ਵਿੱਚ ਚੱਲ ਗਏ। ਇਸ ਤਰ੍ਹਾਂ ਸਾਰੀ ਰਾਤ ਬਤੀਤ ਹੋਈ। ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਤਕਰੀਬਨ 1:30 ਵਜੇ ਦਾ ਸਮਾਂ ਹੋਇਆ, ਉਸ ਵੇਲੇ ਮਾਤਾ ਜੀ ਨੇ ਇੱਕ ਬੜਾ ਪਿਆਰਾ ਸੁਪਨਾ ਵੇਖਣਾ ਕੀਤਾ। ਤੇ ਬਹੁਤ ਸੋਹਣੇ ਸੁੰਦਰ ਜਿਹੜੇ ਹਨ ਦੇਵਤੇ ਜਿਹੜੇ ਹਨ, ਉਹ ਸਾਰੇ ਦੇਵੀ ਦੇਵਤੇ ਬਹੁਤ ਆਨੰਦਿਤ ਹੋ ਕਰਕੇ ਮਿਲ ਕਰਕੇ ਆਏ। ਤੇ ਉਹਨਾਂ ਨੇ ਕੀ ਕਰਨਾ ਕੀਤਾ ਕਿ ਤਰ੍ਹਾਂ ਤਰ੍ਹਾਂ ਦੇ ਵਧੀਆ ਫੁੱਲ ਜਿਹੜੇ ਹਨ, ਤੇ ਇਸ ਤੋਂ ਬਾਅਦ ਮੰਜਲ ਕੁਸ਼ ਮੰਜੁਲ ਮਲਿਆਗਰ, ਮਲਿਆਗਰ ਦਾ ਮਤਲਬ ਕਿ ਚੰਦਨ ਆਦਿਕ ਦਾ ਜਿਹੜਾ ਹੈ ਲੇਪਣ ਤਿਆਰ ਕਰਕੇ,
1: ਕਪੂਰ ਬਰਕੰਦ ਉਜਾਗਰ
0: ਤੇ ਨਾਲ ਕਪੂਰ ਆਦਿਕ ਜਿਹੜਾ ਬਹੁਤ ਸੁਗੰਧੀਦਾਇਕ ਜੋ ਚੀਜ਼ਾਂ ਹਨ,
1: ਇੱਕ ਸਿੰਘਾਸਨ ਸੁੰਦਰ
0: ਤੇ ਉਹ ਲੈ ਕਰਕੇ ਇੱਕ ਪਾਸੇ ਆ ਪੂਜਨ ਸੇਵਨ ਦਾ ਜਿਹੜਾ ਸਮੱਗਰੀ ਜਿਹੜੀ ਹੈ ਇਹ ਸਾਰੇ ਦੇਵਤਿਆਂ ਨੇ ਲਿਆਉਣਾ ਕੀਤਾ, ਤੇ ਦੂਜੇ ਪਾਸੇ ਮਾਤਾ ਜੀ ਨੇ ਕੀ ਤੱਕਿਆ ਕਿ ਉੱਥੇ ਬਹੁਤ ਵਧੀਆ ਜਿਹੜਾ ਵੱਡਾ ਸਾਰਾ ਸਿੰਘਾਸਨ ਬਣਿਆ ਹੋਇਆ,
1: ਉੱਚੇ ਮਾਨਕ ਗਜਰ ਚਰੰਦਰ
0: ਤੇ ਉਸ ਸਿੰਘਾਸਨ ਦੇ ਉੱਤੇ ਸੋਨੇ ਦਾ ਸਿੰਘਾਸਨ ਹੈ, ਹੀਰੇ ਮੋਤੀ ਆਦਿਕ ਉਹਦੇ ਵਿੱਚ ਜੜਿਤ ਹਨ,
1: ਪਰ ਹੀਰਾ ਨਿਜ ਸੁਧ ਬੈਸਾ
0: ਤੇ ਉਸ ਸਿੰਘਾਸਨ ਪਹਿਲੇ ਸਿੰਘਾਸਨ ਦੇ ਦਰਸ਼ਨ ਹੋਏ, ਫਿਰ ਜਦੋਂ ਸਿੰਘਾਸਨ ਦੇ ਉੱਤੇ ਵੇਖਦੇ ਹਨ ਉਹਦੇ ਉੱਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਿਰਾਜਮਾਨ ਹਨ ਬਾਲਕ ਰੂਪ ਦੇ ਵਿੱਚ, ਇਹ ਉਹਨਾਂ ਨੂੰ ਨਜ਼ਰ ਆਇਆ।
1: ਕੋਟ ਕਾਮ ਨਹੀਂ ਤੈਸਾ
0: ਤੇ ਉਹਨਾਂ ਦੀ ਸਤਿਗੁਰਾਂ ਦੀ ਸ਼ੋਭਾ ਜਿਹੜੀ ਹੈ ਕਰੋੜਾਂ ਕਰੋੜ ਕਾਮ ਦੇਵਤਿਆਂ ਦੀ ਸ਼ੋਭਾ ਵੀ ਉਹਨਾਂ ਦੇ ਅੱਗੇ ਫਿੱਕੀ ਪੈ ਰਹੀ ਹੈ।
1: ਨਿਰਜੁਰ ਜਜ ਹੈ ਅੰਜਲੀ ਜੋਰੀ
0: ਤੇ ਨਿਰਜੁਰ ਜਜ ਹੈ, ਜਿਹੜੇ ਨਿਰਜੁਰ ਦਾ ਮਤਲਬ ਸਾਧ ਸੰਗਤ ਜੀ ਆ ਜਿਹੜੇ ਦੇਵਤੇ ਜਿਹੜੇ ਹਨ ਉਹਨਾਂ ਨੇ ਕੀ ਕੀਤਾ, ਸਾਰੇ ਦੇਵਤੇ ਆ ਕਰਕੇ ਵਾਰੰਵਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪੂਜਾ ਕਰ ਰਹੇ ਹਨ,
1: ਬਿਨਾਂ ਮਨ ਪ੍ਰੀਤ ਨਾ ਥੋ
0: ਤੇ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਖੜ ਕਰਕੇ ਉਹ ਪੂਜਨ ਸੇਵਨ ਕਰ ਰਹੇ, ਮਹਾਰਾਜ ਜੀ ਦੇ ਅੱਗੇ ਬੇਨਤੀਆਂ ਕਰਦੇ ਹਨ।
1: ਉਸਤਤ ਉਕਤ ਅਨਕ ਬਿਧ ਜੈ ਜੈ ਬਚਨ
0: ਤੇ ਸਾਰੇ ਦੇਵਤੀ ਦੇਵੀ ਦੇਵਤੇ ਰਲ ਮਿਲ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਾਸ ਕਰ ਰਹੇ ਹਨ, ਜੈ ਜੈਕਾਰਾ ਜੈ ਜੈਕਾਰਾ ਕਰਦੇ ਹਨ।
1: ਪਾਵਨ ਪਰਮ ਪੁਰਾਤਨ ਪੁਰਖ ਨ ਪਾਰਾਵਾਰ
0: ਤੇ ਸਤਿਗੁਰੂ ਮਹਾਰਾਜ ਜੀ ਦਾ ਜਾਸ ਕਰਦਿਆਂ ਹੋਇਆਂ ਉਹਨਾਂ ਦੇਵਤਿਆਂ ਨੇ ਬਚਨ ਕਰਨਾ ਕੀਤਾ, ਮਹਾਰਾਜ ਜੀ ਦੀ ਸਤੁਤੀ ਕਰ ਰਹੇ ਹਨ ਕਿ ਹੇ ਆਪ ਜੀ ਪਰਮ ਪੁਰਾਤਨ ਜਿਹੜੇ ਸਾਰਿਆਂ ਦੇ ਪੂਰੀ ਪੂਰੀ ਵਸ਼ਯੰਤੀ ਸਾ ਪੁਰਖਾ, ਜਿਹੜੇ ਪੁਰਖ ਜਿਨ੍ਹਾਂ ਦਾ ਕੋਈ ਪਾਰਾਵਾਰ ਨਹੀਂ ਹੈ,
1: ਧਰ ਅਲੰਬ ਕੇ ਦੇਵਨ ਹੇਤੂ
0: ਹੁਣ ਉਹ ਅਕਾਲ ਪੁਰਖ ਪਰਮਾਤਮਾ ਜੀ ਇਹ ਧਰਤੀ ਨੂੰ ਜਿਹੜਾ ਹੈ ਧਰਮ ਦਾ ਆਸਰਾ ਦੇਣ ਦੇ ਲਈ
1: ਸ਼੍ਰੀ ਬੇਦੀ ਕੁਲ
0: ਤੇ ਉਹਨਾਂ ਦੇਵਤਿਆਂ ਨੇ ਜਸ ਕਰਨਾ ਕੀਤਾ ਕਿ ਬੇਦੀ ਕੁਲ ਸਿਰਮੌਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਰੂਪ ਦੇ ਵਿੱਚ ਆਪ ਜੀ ਮਾਤ ਲੋਕ ਦੇ ਵਿੱਚ ਪ੍ਰਗਟ ਹੋਏ ਹੋ,
1: ਜਗਤ ਮਦ ਵਿਦਤ ਕਰਨ ਕੋ
0: ਤੇ ਨਾਲ ਭਗਤੀ ਦਾ ਸੰਸਾਰ ਦੇ ਵਿੱਚ ਮਾਤ ਲੋਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ
1: ਦੁਸ਼ਟਨ ਦੰਭ ਧਰਨ ਕੋ
0: ਤੇ ਨਾਲ ਇਹ ਕਲਯੁਗ ਦੇ ਜਿਹੜੇ ਦੁਸ਼ਟ ਲੋਕ ਬੇਈਮਾਨ ਲੋਕ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਅੱਤ ਕਰ ਦਿੱਤੀ ਹੈ ਹਰ ਪਾਸੇ।

0: ਸਿੱਖੀ ਦਾ ਪੰਥ ਖਾਲਸੇ ਪੰਥ ਨੂੰ ਪ੍ਰਗਟ ਕਰਨ ਦੇ ਲਈ
1: ਜਗਤ ਧਰਨ
0: ਤੇ ਨਾਲ ਸਤ ਸੰਗਤ ਦਾ ਜਿਹੜਾ ਹੈ ਜਹਾਜ਼ ਤਿਆਰ ਕਰਨ ਦੇ ਲਈ, ਸਤ ਸੰਗਤ ਦੀ ਵਡਿਆਈ ਜੋ ਹੈ ਉਹਨੂੰ ਬਖੇਰਨ ਦੇ ਲਈ। ਕਿਉਂਕਿ ਸਾਧ ਸੰਗਤ ਜੀ ਕਿ ਆਪਣੀ ਆਪਾਂ ਵੇਖ ਸਕਦੇ ਹਾਂ, ਜਦੋਂ ਆਪਾਂ ਦੂਜੇ ਧਰਮ ਅਨਮਤੀਆਂ ਨੂੰ ਵੇਖਦੇ ਹਾਂ, ਉਹਨਾਂ ਦੇ ਨਾਲ ਆਪਾਂ ਗੁਰਮਤ ਨੂੰ ਜਦੋਂ ਕੰਪੇਅਰ ਕਰਦੇ ਹਾਂ, ਯਾਦ ਰੱਖੋ ਗੁਰਮਤ ਦੇ ਵਿੱਚ ਪਿਆਰਿਓ ਸਤ ਸੰਗਤ ਦੀ ਬਹੁਤ ਜ਼ਿਆਦਾ ਮਹਾਨਤਾ ਹੈ। ਹੁਣ ਸਤ ਸੰਗਤ ਜੋ ਹੈ ਗੁਰੂ ਘਰਾਂ ਦੇ ਵਿੱਚ, ਆਪ ਜੀ ਦੇਖੋ ਕਿ ਪੂਰਾ ਸਾਰਾ ਦਿਨ ਰਾਤ ਸਤਸੰਗਤ ਚੱਲਦੀ ਰਹਿੰਦੀ ਹੈ, ਚੱਲਦੀ ਰਹਿੰਦੀ ਹੈ। ਜਿਸ ਤਰ੍ਹਾਂ ਤਖ਼ਤ ਸਾਹਿਬ ਜੀ ਦੀ ਆਪਾਂ ਗੱਲ ਕਰੀਏ, ਅੰਮ੍ਰਿਤ ਵੇਲੇ ਤੋਂ ਪਿਆਰਿਓ ਸਤਸੰਗਤ ਆਰੰਭ ਹੋ ਜਾਂਦੀ ਹੈ ਤੇ ਦੇਰ ਰਾਤ ਤੱਕ ਇਹ ਸਤਸੰਗਤ ਜਿਹੜੀ ਹੈ ਚੱਲਦੇ ਰਹਿੰਦੀ ਹੈ ਲਗਾਤਾਰ। ਇਹਦੇ ਵਿੱਚ ਪਿਆਰਿਓ ਕਈ ਸਤਸੰਗੀ ਜਿਹੜੇ ਸ਼ਰੋਤਾ ਬਣ ਕੇ ਆਉਂਦੇ ਹਨ, ਕਈ ਸਤਸੰਗੀ ਵਕਤੇ ਬਣ ਕੇ ਆਉਂਦੇ ਹਨ, ਲੇਕਿਨ ਦੋਵੇਂ ਸਤਸੰਗੀ ਹਨ। ਜਿਸ ਤਰ੍ਹਾਂ ਕਿ ਹੁਣ ਦਾਸ ਅਸੀਂ ਵਗਤੇ ਹਾਂ, ਲੇਕਿਨ ਹੈ ਅਸੀਂ ਵੀ ਸਤਸੰਗਤ ਦਾ ਹਿੱਸਾ। ਆਪ ਜੀ ਸ਼ਰੋਤੇ ਹੋ, ਲੇਕਿਨ ਆਪ ਜੀ ਵੀ ਤਾਂ ਸਤਸੰਗੀ ਹੋ। ਵਗਤਾ ਹੋਵੇ, ਸ਼ਰੋਤਾ ਹੋਵੇ, ਲੇਕਿਨ ਪਿਆਰਿਓ ਆਪਾਂ ਕੀ ਕਰ ਰਹੇ ਹਾਂ? ਸਤਸੰਗਤ ਕਰ ਰਹੇ ਹਾਂ। ਹੁਣ ਦੇਖੋ ਕਥਾ ਦਾ ਸਮਾਂ ਜਦੋਂ ਸੰਪੂਰਨ ਹੋ ਜਾਵੇਗਾ, ਜਿਹੜੇ ਕਥਾ ਦੇ ਪ੍ਰੇਮੀ ਬੰਦੇ ਉਹਨਾਂ ਨੇ ਚੱਲ ਜਾਣਾ, ਫਿਰ ਕਈ ਜਿਹੜੇ ਕੀਰਤਨ ਦੇ ਜਿਹੜੇ ਪ੍ਰੇਮੀ ਹਨ ਉਹ ਆ ਕਰਕੇ ਉਹਨਾਂ ਨੇ ਸੋਦਰ ਦਾ ਕੀਰਤਨ ਸਰਵਣ ਕਰਨਾ, ਰਹਿਰਾਸ ਸਰਵਣ ਕਰਨਾ। ਕਹਿਣ ਦਾ ਮਤਲਬ ਸਾਧ ਸੰਗਤ ਜੀ, ਸਤ ਸੰਗਤ ਦਾ ਪ੍ਰਵਾਹ ਸਤਿਗੁਰਾਂ ਨੇ ਚਲਾਉਣਾ ਕੀਤਾ। ਹੁਣ ਆਪਾਂ ਅਨਮਤੀਆਂ ਦੇ ਵਿੱਚ ਵੇਖਦੇ ਹਾਂ, ਉਹਨਾਂ ਦੇ ਵੱਡੇ ਵੱਡੇ ਦੇਵ ਅਸਥਾਨਾਂ ਦੇ ਵਿੱਚ ਜਾਓ, ਉੱਥੇ ਫਿਰ ਸਤਸੰਗਤ ਦਾ ਮੇਲਾ ਨਹੀਂ ਹੁੰਦਾ ਹੈ। ਉੱਥੇ ਫਿਰ ਕੀ ਹੈ ਕਿ ਵੱਡੇ ਤੋਂ ਵੱਡੇ ਮੰਦਰਾਂ ਦੇ ਵਿੱਚ ਦੇਖੋ ਕਿ ਜੀ ਤੁਸੀਂ ਜਾ ਰਹੇ ਹੋ, ਦਰਸ਼ਨ ਕਰੋ ਜੀ। ਚਲੋ ਦਰਸ਼ਨ ਕਰ ਲਿਆ, ਕਿਸੇ ਕੋਈ ਮੂਰਤੀ ਕੋਈ ਆਪਣਾ ਸਥਾਪਿਤ ਕੀਤਾ ਹੋਇਆ ਕੋਈ ਅਸਥਾਨ, ਉਹਦੇ ਦਰਸ਼ਨ ਕਰੋ ਤੇ ਨਾਲ ਹੀ ਪਿਆਰਿਓ ਉੱਥੇ ਜੋ ਵੀ ਪੂਜਾ ਪਾਠ ਹੁੰਦਾ ਕੋਈ ਪੁਜਾਰੀ ਪੰਡਾ ਜਿਹੜਾ ਉਹ ਕਰਕੇ ਉਹ ਚੱਲ ਜਾਂਦਾ। ਲੇਕਿਨ ਤੁਸੀਂ ਸਿਰਫ ਆਮ ਵਿਅਕਤੀ ਜਿਹੜਾ ਉਹਨੂੰ ਫਿਰ ਪੁੱਛੋ ਕਿ ਭਾਈ ਤੂੰ ਕੀ ਕੀਤਾ ਜੀ? ਮੈਂ ਇੰਨਾ ਚਿਰ ਲਾਈਨ ਦੇ ਵਿੱਚ ਖੜਿਆ ਤੇ ਉਹਨੇ ਚਿਰ ਤੋਂ ਬਾਅਦ ਮੇਰੀ ਜਦੋਂ ਵਾਰੀ ਆਈ ਮੈਂ ਦਰਸ਼ਨ ਕੀਤੇ ਤੇ ਭਗਵਾਨ ਦੀ ਮੂਰਤੀ ਕੇ ਮੈਨੇ ਦਰਸ਼ਨ ਕੀਤੇ, ਉਹ ਤੋਂ ਬਾਅਦ ਚੱਲ ਗਿਆ। ਬਸ ਇਹ ਉਹਨਾਂ ਦੀ ਯਾਤਰਾ ਇੱਥੇ ਸਮਾਪਤ ਹੋ ਗਈ। ਫਿਰ ਕੀ ਕੀਤਾ ਜੀ? ਕੋਈ ਸਰੋਵਰ ਹੈ ਜਾਂ ਉੱਥੇ ਕੋਈ ਦਰਿਆ, ਉੱਥੇ ਇਸ਼ਨਾਨ ਕਰ ਲਿਆ ਤੇ ਉਹਨਾਂ ਦੀ ਇਹ ਤੀਰਥ ਯਾਤਰਾ। ਲੇਕਿਨ ਸਿੱਖਾਂ ਦੀ ਪਿਆਰਿਓ ਇਸ ਤਰ੍ਹਾਂ ਦੀ ਇਹ ਸਾਡੀ ਯਾਤਰਾ ਨਹੀਂ ਹੁੰਦੀ ਹੈ। ਇਹ ਯਾਦ ਰੱਖਣਾ ਚਾਹੀਦਾ, ਸਾਡੀ ਯਾਤਰਾ ਜਿਹੜੀ ਹੈ ਸਿਰਫ ਆਪਾਂ ਬੋਲਾਂਗੇ ਜੀ ਸਿਰਫ ਦਰਸ਼ਨ ਕੀਤਾ ਤੇ ਦਰਸ਼ਨ ਕਰਕੇ ਚੱਲ ਜਾਓ, ਇਹ ਗੱਲ ਨਹੀਂ ਬਣਨੀ ਹੈ ਪਿਆਰਿਓ। ਤੇ ਦਰਸ਼ਨ ਕਰਨਾ ਤੇ ਜਿੰਨਾ ਮਰਜ਼ੀ ਸਮਾਂ ਜਿਹੜਾ ਘੱਟ ਤੋਂ ਘੱਟ 5-10 ਮਿੰਟ ਦਾ ਵੀ ਸਮਾਂ ਜਿਹੜਾ ਹੈ ਉੱਥੇ ਬੈਠ ਕਰਕੇ ਸਾਨੂੰ ਟਿਕਣਾ ਚਾਹੀਦਾ ਹੈ, ਉੱਥੇ ਸਤਸੰਗਤ ਦੇ ਵਿੱਚ ਹਾਜ਼ਰੀ ਭਰਨੀ ਚਾਹੀਦੀ ਹੈ ਤੇ ਤਾਂ ਪਿਆਰਿਓ ਸਾਡੇ ਉਹ ਦਰਸ਼ਨ ਦੀਦਾਰੇ ਸਫਲ ਹੁੰਦੇ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਿਆਰਿਓ, ਬਹੁਤ ਪਹਿਲਾਂ ਦੀ ਗੱਲ ਹੈ ਕਿ ਜਦੋਂ ਛੋਟੇ ਹੋਇਆ ਕਰਦੇ ਸੀ ਤੇ ਜਦੋਂ ਇਹ ਸਮਾਂ ਹੁੰਦਾ ਹੇਮਕੁੰਡ ਸਾਹਿਬ ਜੀ ਦੀ ਯਾਤਰਾ ਹੁੰਦੀ ਸੀ ਤੇ ਉਸ ਵੇਲੇ ਕੀ ਹੈ ਗੱਡੀ ਕਰਕੇ ਫਿਰ ਸਾਰੀਆਂ ਸੰਗਤਾਂ ਜਾਂਦੀਆਂ ਤੇ ਦਰਸ਼ਨ ਦੀਦਾਰੇ ਕਰਨੇ ਤੇ ਕੀ ਹੁੰਦਾ ਸੀ ਕਿ ਭਾਈ ਚਲੋ ਇਸ ਇੱਕ ਲਿਸਟ ਬਣਾਈ ਹੋਈ ਹੁੰਦੀ ਸੀ ਕਿ ਭਾਈ ਇੰਨੇ ਅਸਥਾਨਾਂ ਦੇ ਦਰਸ਼ਨ ਕਰਨੇ ਕਰਕੇ ਕਿ ਅੱਜ 5-7 ਗੁਰਦੁਆਰਿਆਂ ਦੇ ਦਰਸ਼ਨ ਕਰਨੇ ਤੇ ਕੀ ਹੁੰਦਾ ਸੀ ਕਿ ਅਸੀਂ ਕੀ ਕਰਦੇ ਸੀ ਕਿ ਭਾਈ ਚਲੋ ਗਏ ਦਰਸ਼ਨ ਕੀਤਾ ਜੀ ਮੱਥਾ ਟੇਕਿਆ ਚਲੋ ਫਟਾਫਟ ਪਰਿਕਰਮਾ ਲੈ ਲਈ ਪ੍ਰਸ਼ਾਦ ਲੈ ਲਿਆ ਤੇ ਆ ਗਏ ਗੱਡੀ ਦੇ ਵਿੱਚ ਬੈਠ ਗਏ ਤੇ ਇਸ ਤਰ੍ਹਾਂ ਹੀ ਕਰਦੇ ਸੀ। ਲੇਕਿਨ ਇੱਕ ਵਾਰੀ ਕੋਈ ਮਹਾਂਪੁਰਖ ਜਿਹੜੇ ਭਲੇ ਪੁਰਸ਼ ਜਿਹੜੇ ਹਨ ਉਹਨਾਂ ਨੂੰ ਕਿਹਾ ਸੀ ਕਿ ਭਾਈ ਤੁਸੀਂ ਚਲੋ ਚੱਲ ਕਰਕੇ, ਕਿਉਂਕਿ ਉਹ ਜ਼ਮਾਨੇ ਦੇ ਵਿੱਚ ਰਸਤਿਆਂ ਦਾ ਪਤਾ ਨਹੀਂ ਹੁੰਦਾ ਸੀ ਤੇ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਰਸਤਾ ਦਿਖਾਓ। ਉਹ ਗੁਰਮੁਖ ਪਿਆਰੇ ਵੀ ਆਏ ਤੇ ਕੀ ਹੋਇਆ ਕਿ ਅਸੀਂ ਗਏ ਦਰਸ਼ਨ ਕਰਕੇ, ਸਾਰੇ ਗਏ ਉਤਰੇ ਮੱਥਾ ਟੇਕਿਆ, ਮੱਥਾ ਟੇਕ ਕਰਕੇ ਨਾਲ ਹੀ ਪਰਿਕਰਮਾ ਲੈ ਕਰਕੇ ਪ੍ਰਸ਼ਾਦ ਲੈ ਕਰਕੇ ਗੱਡੀ ਵਿੱਚ ਬੈਠ ਗਏ। ਉਹਨਾਂ ਨੇ ਵੇਖਿਆ ਤੇ ਫਿਰ ਬਾਅਦ ਦੇ ਵਿੱਚ ਸਮਝਾਇਆ, ਬਹੁਤ ਪਿਆਰੀ ਗੱਲ ਉਹਨਾਂ ਨੇ ਸਾਨੂੰ ਦੱਸੀ। ਕਹਿਣ ਲੱਗੇ ਕਿ ਦੇਖੋ ਕਿ ਤੁਸੀਂ ਅੱਜ ਜਿੱਦ ਨਾ ਕਰੋ ਕਿ ਭਾਈ ਆਪਾਂ ਇੰਨੇ ਗੁਰਦੁਆਰੇ ਅੱਜ ਕਰਨੇ ਹੀ ਹਨ, ਥੋੜ੍ਹੇ ਗੁਰਦੁਆਰੇ ਲੈ ਲਿਓ। ਲੇਕਿਨ ਯਾਤਰਾ ਉਦੋਂ ਸਾਡੀ ਸਫਲ ਹੁੰਦੀ ਹੈ ਕਿ ਕੋਈ ਵੀ ਜਦੋਂ ਗੁਰੂ ਘਰ ਦੇ ਵਿੱਚ ਆਪਾਂ ਜਾਂਦੇ ਹਾਂ ਜਿੱਥੇ ਆਪਾਂ ਜਾਂਦੇ ਹਾਂ ਉੱਥੇ ਜਾ ਕਰਕੇ ਮੱਥਾ ਟੇਕਣਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਨੀ ਕਰੋ। ਉਹ ਤੋਂ ਬਾਅਦ ਘੱਟ ਤੋਂ ਘੱਟ ਉਹਨਾਂ ਨੇ ਦੱਸਿਆ ਕਿ 10 ਮਿੰਟ 10 ਤੋਂ 15 ਮਿੰਟ ਉੱਥੇ ਬੈਠ ਕਰਕੇ ਕੋਈ ਪਾਠ ਕਰ ਲਿਓ, ਜਾਂ ਉੱਥੇ ਕੀਰਤਨ ਚੱਲ ਰਿਹਾ ਉੱਥੇ ਕੀਰਤਨ ਸਰਵਣ ਕਰ ਲਿਓ, ਜਾਂ ਕੁਛ ਵੀ ਨਹੀਂ ਮੂਲ ਮੰਤਰ ਦਾ ਗੁਰ ਮੰਤਰ ਦਾ, ਨਹੀਂ ਤਾਂ ਅੱਖਾਂ ਬੰਦ ਕਰਕੇ ਧਿਆਨ ਦੇ ਵਿੱਚ ਬੈਠ ਜਾਓ, ਸਤਸੰਗਤ ਕਰੋ। 10 ਮਿੰਟਾਂ ਵੀ ਨਾ ਇੱਕ ਗੁਰਦੁਆਰੇ ਦੇ ਵਿੱਚ ਦੇਣਾ ਲਾਜ਼ਮੀ ਹੈ, ਜ਼ਰੂਰੀ ਹੈ। ਉਹ ਤੋਂ ਬਾਅਦ ਫਿਰ ਤੇ ਆਪਾਂ ਆਉਣਾ ਹੈ, ਤਾਂ ਤੁਹਾਡੀ ਇਹ ਯਾਤਰਾ ਸਫਲੀ ਹੋਵੇਗੀ। ਕਿਉਂਕਿ ਗੱਲ ਬੜੀ ਪਿਆਰੀ ਗੱਲ ਹੈ ਪਿਆਰਿਓ, ਆਪਾਂ ਸਿਰਫ ਕਹਿੰਦੇ ਹਾਂ ਕਿ ਜੀ ਗਏ ਦਰਸ਼ਨ ਕੀਤੇ ਮੱਥਾ ਟੇਕਿਆ ਨਾਲ ਹੀ ਬਾਹਰ ਨਿਕਲ ਗਏ, ਇੰਜ ਨਹੀਂ ਕਰਨਾ ਚਾਹੀਦਾ ਪਿਆਰਿਓ। ਘੱਟ ਤੋਂ ਘੱਟ 10 ਮਿੰਟ ਆਪਾਂ ਤਾਂ ਆਰਾਮ ਨਾਲ ਦੇ ਸਕਦੇ ਹਾਂ, ਇਹ ਘੱਟ ਤੋਂ ਘੱਟ ਮੈਂ ਕਹਿ ਰਿਹਾ, ਵੱਧ ਤੋਂ ਵੱਧ ਜਿੰਨਾ ਮਰਜ਼ੀ ਸਮਾਂ ਲਾਓ, ਉਹ ਤਾਂ ਜਿੰਨਾ ਮਰਜ਼ੀ ਸਮਾਂ ਲਾਓਗੇ ਲਾਭ ਹੀ ਲਾਭ ਹੈ, ਲੇਕਿਨ ਘੱਟ ਤੋਂ ਘੱਟ ਜੋ ਵੀ ਅਸਥਾਨ ਤੇ ਜਦੋਂ ਆਪਾਂ ਧਾਰਮਿਕ ਅਸਥਾਨ ਤੇ ਜਾਂਦੇ ਹਾਂ ਤੇ ਉੱਥੇ ਮੱਥਾ ਟੇਕ ਕਰਕੇ 10-15 ਮਿੰਟ ਦਾ ਸਮਾਂ ਜਿਹੜਾ ਟਿਕ ਕਰਕੇ ਬਹਿਣਾ ਚਾਹੀਦਾ, ਟਿਕ ਕਰਕੇ। ਇਹ ਨਹੀਂ ਕਿ ਜੀ ਅੰਦਰ ਬੈਠ ਗਏ ਜਾਂ ਬੈਠ ਕੇ ਨਾਲ ਹੀ ਫੋਨ ਕੱਢ ਲਿਆ, ਮੈਸੇਜ ਕੱਢਦੇ ਰਹੇ, ਆਹ ਵੇਖਿਆ ਉਹ ਵੇਖਿਆ ਤਸਵੀਰਾਂ ਲਾ ਲਈਆਂ, ਉਹ ਵੀ ਨਹੀਂ ਕਰਨਾ ਚਾਹੀਦਾ। ਸਭ ਬੰਦ ਕਰਕੇ ਇੱਕਦਮ ਧਿਆਨ ਚਿੱਤ ਹੋ ਕਰਕੇ 10-15 ਮਿੰਟ ਵੀ ਦੇਖੋ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਤੇ ਉਹਦੇ ਨਾਲ ਦਰਸ਼ਨ ਦੇ ਨਾਲ ਨਾਲ ਸਤਸੰਗਤ ਹੈ, ਤੇ ਜਦੋਂ ਆਪਾਂ ਦਰਸ਼ਨ ਕਰਕੇ ਸਤਸੰਗਤ ਕਰਦੇ ਹਾਂ ਤੇ ਉਹ ਦਰਸ਼ਨ ਉਹ ਸਾਡੀ ਯਾਤਰਾ ਜਿਹੜੀ ਹੈ ਉਹ ਸਫਲ ਹੁੰਦੀ ਹੈ।
1: ਨਾਮ ਜਪਾਵਨ ਧਿਆਨ ਚਰਨ
0: ਤੇ ਦੇਖੋ ਇਹ ਦੇਵਤੇ ਬਚਨ ਕਰਦੇ ਹਨ, ਕਿਉਂਕਿ ਸਤਸੰਗਤ ਦੀ ਮਹਾਨਤਾ ਸਭ ਤੋਂ ਜ਼ਿਆਦਾ ਪਿਆਰਿਓ ਪੂਰੀ ਦੁਨੀਆਂ ਦੇ ਵਿੱਚ ਆਪਾਂ ਵੇਖਾਂਗੇ, ਸਭ ਤੋਂ ਜ਼ਿਆਦਾ ਸਤਸੰਗਤ ਦੀ ਮਹਾਨਤਾ ਜਿਹੜੀ ਹੈ ਸਿੱਖਾਂ ਦੇ ਵਿੱਚ ਹੈ। ਉਹ ਵੀ ਕਰਦੇ ਲੇਕਿਨ ਉਨਾ ਜ਼ਿਆਦਾ ਉਹਦੇ ਵਿੱਚ ਇਹ ਨਹੀਂ ਹੁੰਦਾ, ਲੇਕਿਨ ਗੁਰੂ ਘਰਾਂ ਦੇ ਵਿੱਚ ਸਤਸੰਗਤ ਦੀ ਸਭ ਤੋਂ ਜ਼ਿਆਦਾ ਮਹਾਨਤਾ ਹੈ। ਇਹ ਤਾਂ ਸਤਸੰਗਤ ਦਾ ਪ੍ਰਵਾਹ ਨਾਮ ਜਪਣ ਦਾ, ਧਿਆਨ ਚਰਨ ਕੋ, ਪਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰਨਾ, ਨਾਮ ਦਾ ਧਿਆਨ ਧਾਰਨ ਕਰਨਾ। ਤੇ ਜਿਹੜੇ ਭਗਤ ਜਿਹੜੇ ਹਨ ਉਹਨਾਂ ਦਾ ਜਨਮ ਮਰਨ ਦਾ ਦੁੱਖ ਜਿਹੜਾ
1: ਆਸਰਾ ਏਕ ਸ਼ਰਨ,
0: ਤੇ ਜਿਹੜਾ ਇੱਕ ਚਰਨ ਦੇ ਉੱਤੇ ਨਾ ਇਹ ਧਰਤੀ ਜਿਹੜੀ ਹੈ ਟਿੱਕੀ ਹੋਈ ਹੈ ਉਹਨੂੰ ਆਸਰਾ ਦੇਣ ਦੇ ਲਈ, ਤੇ ਜਿਹੜੇ ਕੁਮਤ ਖੋਟੀ ਮਤ ਵਾਲੇ ਖੋਟੀ ਚਾਲ ਚੱਲਣ ਵਾਲੇ ਕੁਕਰਮ ਕਰਨ ਵਾਲੇ ਉਹਨਾਂ ਨੂੰ ਨਾਸ਼ ਕਰਨ ਦੇ ਲਈ, ਤੇ ਜਿਹੜੇ ਪੀਰ ਮੀਰ ਇਸ ਤੋਂ ਪਹਿਲੇ ਜਿਹੜੇ ਛੋਟੇ ਮੋਟੇ ਜਿਹੜੇ ਧਾਰਮਿਕ ਜਿਹੜੇ ਹਨ ਜਿਨ੍ਹਾਂ ਨੇ ਆਪਣਾ ਬੜਾ ਨਾਮ ਬਣਾ ਲਿਆ, ਜਿਹੜੇ ਦੰਬੀ ਪਖੰਡੀ ਹੁੰਦੇ ਹਨ, ਸੱਚ ਜਾਣੋ ਪਿਆਰਿਓ ਕੋਈ ਵੀ ਚੀਜ਼ ਨਾ ਸ਼ੁਰੂਆਤ ਦੇ ਵਿੱਚ ਪਾਜ ਨਹੀਂ ਉਗੜਦਾ, ਉਹਦੇ ਲਈ ਬੜੇ ਸੰਘਰਸ਼ ਕਰਨੇ ਪੈਂਦੇ ਹਨ। ਲੇਕਿਨ ਕਦੇ ਦੇਖੋ ਜਿੰਨੇ ਵੀ ਪਖੰਡੀ ਜੋ ਵੀ ਤੁਹਾਡੀ ਜ਼ਹਿਨ ਦੇ ਵਿੱਚ ਆਵੇ, ਕਦੇ ਦੇਖੋ ਇੱਕ ਸਮਾਂ ਹੋਇਆ ਕਰਦਾ ਸੀ ਜਿਨ੍ਹਾਂ ਨੂੰ ਮਿਲਣ ਦੇ ਲਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਲਾਈਨਾਂ ਦੇ ਵਿੱਚ ਖੜ ਕੇ ਉਹਨਾਂ ਦੇ ਦਰਸ਼ਨ ਕਰਦੇ ਮਿਲਦੇ ਸਨ, ਇੱਕ ਸਮਾਂ ਹੁੰਦਾ ਬਹੁਤ ਉਹਨਾਂ ਦੀ ਜੈ ਜੈਕਾਰ ਬਹੁਤ ਬੱਲੇ ਬੱਲੇ ਹੁੰਦੀ ਹੈ, ਲੇਕਿਨ ਮੱਤ ਮਾਰੀ ਜਾਂਦੀ ਹੈ ਪੁੱਠੇ ਕੰਮ ਕਰਦੇ, ਜਦੋਂ ਪਾਜ ਉਗੜਦਾ ਉਹ ਤੋਂ ਬਾਅਦ ਪਤਾ ਲੱਗਦਾ ਕਿ ਜੀ ਆਹ ਬੇਈਮਾਨ ਬੰਦਾ ਹੈ, ਤੇ ਉਹਦੇ ਲਈ ਪਿਆਰਿਓ ਕਿਸੇ ਨੂੰ ਫਿਰ ਧਾਰਮੀ ਵਿਅਕਤੀ ਨੂੰ ਅੱਗੇ ਆਉਣਾ ਪੈਂਦਾ। ਲੇਕਿਨ ਜਦੋਂ ਕੋਈ ਧਾਰਮੀ ਵਿਅਕਤੀ ਜਦੋਂ ਪ੍ਰਗਟ ਹੋ ਜਾਵੇ ਉਸ ਵੇਲੇ ਖੁਦ ਬਾ ਖੁਦ ਇਹ ਜਿਹੜੇ ਹਨ, ਜਿਸ ਤਰ੍ਹਾਂ ਸੂਰਜ ਚੜ ਜਾਵੇ ਤੇ ਤਾਰੇ ਛੁੱਪ ਜਾਂਦੇ, ਇਸ ਤਰ੍ਹਾਂ ਹੀ ਛੋਟੇ ਮੋਟੇ ਜਿਹੜੇ ਖੁਦ ਬਾ ਖੁਦ ਵਿਲੋਪ ਹੋ ਜਾਂਦੇ ਹਨ।
1: ਵਾਹਿਗੁਰੂ ਦੇ ਜਾਪ ਰਨ ਕੋ,
0: ਤੇ ਜਿਹੜਾ ਵਾਹਿਗੁਰੂ ਜਿਹੜਾ ਸ਼ਬਦ ਜਿਹੜਾ ਹੈ ਉਹਦਾ

0: ਕਹਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਿੰਘਾਸਨ ਦੇ ਉੱਤੇ ਬੈਠੇ ਹੋਏ, ਆ ਸਾਰੇ ਦੇਵੀ ਦੇਵਤੇ ਆਏ ਤੇ ਇਹਨਾਂ ਨੇ ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਮਨਾ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਬਹੁਤ ਜ਼ਿਆਦਾ ਉਸਤਤੀ ਦਾ ਉਹਨਾਂ ਨੇ ਗਹਿਣ ਕਰਨਾ ਕੀਤਾ। ਇਹ ਯਾਦ ਰੱਖਣਾ ਚਾਹੀਦਾ ਸਾਧ ਸੰਗਤ ਜੀ, ਆਪਾਂ ਰੋਜ਼ ਪੜਦੇ ਨਾ ਆਰਤੀ ਦੇ ਵਿੱਚ ਜੋ ਤਖ਼ਤ ਸਾਹਿਬ ਜੀ ਦੀ ਮਰਿਆਦਾ ਮੁਤਾਬਕ ਕਿ ਲਕਸ਼ਮੀ ਖੜੀ ਤੁਮਰੇ ਦਰਬਾਰਾ ਸਰਬ ਦੇਵਤੇ ਕਰਤ ਨਮਸਕਾਰਾ। ਸਤਿਗੁਰੂ ਮਹਾਰਾਜ ਤੇਰਾ ਦਰ ਘਰ ਇਹੋ ਜਿਹਾ ਦਰ ਘਰ ਹੈ ਜਿੱਥੇ ਸਾਖਸ਼ਾਤ ਲਕਸ਼ਮੀ ਖੜ ਕਰਕੇ ਸਾਰੇ ਦੇਵੀ ਦੇਵਤੇ ਇਹ ਦਰਬਾਰ ਦੇ ਉੱਤੇ ਖੜ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਮੱਥਾ ਟੇਕਦੇ ਹਨ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਸੇਵਕ ਰੂਪ ਦੇ ਵਿੱਚ ਬਾਬਾ ਲਹਿਣਾ ਜੀ ਦੇ ਰੂਪ ਦੇ ਵਿੱਚ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ, ਇੱਕ ਦਿਨ ਕੀ ਤੱਕਿਆ ਅੰਮ੍ਰਿਤ ਵੇਲੇ ਛੇਤੀ ਆ ਗਏ, ਕੀ ਤੱਕਦੇ ਕਿ ਇੱਕ ਬਹੁਤ ਸੋਹਣੀ ਸੁਨੱਖੀ ਬੀਬੀ ਜਿਹੜੀ ਹੈ ਉਹ ਐਨ ਦਿਵਯ ਰੂਪ ਦੇ ਵਿੱਚ ਆ ਕਰਕੇ ਧਰਮਸਾਲ ਜੋ ਹੈ ਗੁਰੂ ਘਰ ਦੇ ਵਿੱਚ ਝਾੜੂ ਲਾ ਰਹੀ ਹੈ। ਝਾੜੂ ਲਾ ਕਰਕੇ ਉਹ ਰੋਜ਼ ਉਹ ਝਾੜੂ ਲਾ ਕਰਕੇ ਚੱਲ ਗਈ। ਉਹਨਾਂ ਨੇ ਵੇਖਿਆ ਕਿ ਕਿਹੜੀ ਬੀਬੀ ਹੈ, ਬਹੁਤ ਦਿਵਯ ਇਹਦਾ ਸਰੂਪ ਹੈ। ਫਿਰ ਰੋਜ਼ ਤੱਕਦੇ ਹਨ, ਅੰਮ੍ਰਿਤ ਵੇਲੇ ਆਉਂਦੀ ਹੈ। ਇੱਕ ਦਿਨ ਜਦੋਂ ਲਾਗੇ ਗਏ ਉਹ ਅਲੋਪ ਹੋ ਗਈ, ਵੇਖ ਕਰਕੇ ਦੰਗ ਹੋ ਗਏ। ਮਹਾਰਾਜ ਜੀ ਨੂੰ ਪੁੱਛਦੇ ਬੇਨਤੀ ਕਰਦੇ ਕਿ ਸਤਿਗੁਰੂ ਜੀਓ, ਮੈਂ ਕਈ ਦਿਨਾਂ ਤੋਂ ਵੇਖਦਾ ਹਾਂ ਕਿ ਇਹ ਜਦੋਂ ਇਹ ਇੱਕ ਬੀਬੀ ਆ ਰਹੀ ਹੈ ਤੇ ਇਹ ਆ ਕਰਕੇ ਇਹ ਅਸਥਾਨ ਦੇ ਰੋਜ਼ ਝਾੜੂ ਪੂੰਜਾ ਲਾ ਕਰਕੇ ਇੱਥੇ ਫਿਰ ਵਧੀਆ ਸਾਫ ਸਫਾਈ ਕਰਕੇ ਚੱਲ ਜਾਂਦੀ ਹੈ। ਮੇਰੇ ਮਨ ਦੇ ਵਿੱਚ ਜਿਗਿਆਸਾ ਹੋਈ ਤੇ ਮੈਂ ਸੋਚਿਆ ਕੌਣ ਹੈ ਆ ਬੀਬੀ। ਮੈਂ ਲਾਗੇ ਜਾ ਕਰਕੇ ਉਹਦੇ ਦਰਸ਼ਨ ਕਰਨਾ ਚਾਹਿਆ, ਉਹਨੂੰ ਪੁੱਛਣਾ ਚਾਹਿਆ, ਇੱਕਦਮ ਵੇਖਦਿਆਂ ਵੇਖਦਿਆਂ ਉਹ ਗਾਇਬ ਹੋ ਗਈ ਹੈ। ਸਤਿਗੁਰੂ ਮਹਾਰਾਜ ਨੇ ਵਚਨ ਕਰਨਾ ਕੀਤਾ ਕਿ ਪੁਰਖਾ ਕਿ ਜਿਹਦੀ ਤੁਸੀਂ ਪਹਿਲਾਂ ਪੂਜਾ ਕਰਦੇ ਸੀ, ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰੂ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਦੇਵੀ ਦੇ ਉਪਾਸ਼ਕ ਸਨ, ਉਹਨਾਂ ਦੀ ਪੂਜਾ ਕਰਿਆ ਕਰਦੇ। ਮਹਾਰਾਜ ਨੇ ਵਚਨ ਕੀਤਾ ਇਹ ਉਹ ਦੇਵੀ ਹੈ, ਉਹ ਲਕਸ਼ਮੀ ਹੈ, ਉਹ ਦੇਵੀ ਆ ਕਰਕੇ ਇੱਥੇ ਰੋਜ਼ ਝਾੜੂ ਪੂੰਜਾ ਲਾ ਕਰਕੇ ਜਾਂਦੀ ਹੈ। ਬੇਅੰਤ ਸਾਖੀਆਂ ਪਿਆਰਿਓ ਇਸ ਤਰ੍ਹਾਂ ਦੀਆਂ ਸਾਨੂੰ ਗੁਰੂ ਘਰ ਦੇ ਵਿੱਚ ਪ੍ਰਾਪਤ ਹੁੰਦੀਆਂ। ਇਹ ਯਾਦ ਰੱਖਣਾ ਚਾਹੀਦਾ ਜੈਸ ਦਰਬਾਰ ਦੇ ਵਿੱਚ ਆ ਦੇਵੀ ਦੇਵਤੇ ਆ ਕਰਕੇ ਨਤਮਸਤਕ ਹੁੰਦੇ ਹਨ, ਉਹ ਅਸਥਾਨ ਕਿੰਨਾ ਵੱਡਾ ਹੋਵੇਗਾ। ਜਦੋਂ ਉਹ ਅਸਥਾਨ ਨੂੰ ਛੱਡ ਕਰਕੇ ਜਿਹੜੇ ਆ ਛੋਟੇ ਮੋਟੇ ਦੇਵੀ ਦੇਵਤੇ ਉਹਨਾਂ ਦੇ ਅਸਥਾਨਾਂ ਤੇ ਜਾ ਕਰਕੇ ਕੋਈ ਸਿੱਖ ਜਿਹੜਾ ਪੂਜਾ ਕਰਦਾ ਤੇ ਉਹ ਤਾਂ ਇਹ ਗੱਲ ਹੋ ਗਈ ਕਿ ਠਾਕੁਰ ਛੋਟ ਦਾਸੀ ਕੋ ਪੂਜੈ, ਕਿ ਸਾਕਸ਼ਾਤ ਠਾਕੁਰ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦਰ ਘਰ ਛੱਡ ਕਰਕੇ ਆ ਛੋਟੀਆਂ ਦਾਸੀਆਂ ਦਾਸ ਜਿਹੜੇ ਛੋਟੇ ਮੋਟੇ ਦੇਵੀ ਦੇਵਤੇ ਉਹਨਾਂ ਦੇ ਕੋਲ ਜਾ ਕਰਕੇ ਤੁਸੀਂ ਪੂਜਾ ਕਰ ਰਹੇ ਹੋ ਤੇ ਫਿਰ ਤੁਹਾਨੂੰ ਕੀ ਲਾਭ ਪ੍ਰਾਪਤ ਹੋਵੇਗਾ, ਉਹਨਾਂ ਨੂੰ ਵਿਚਾਰ ਕਰ ਲੈਣੀ ਚਾਹੀਦੀ ਹੈ।
1: ਆਪਣੇ ਲੋਕ ਕੋ ਜਹ ਜਹ
0: ਤੇ ਇਸ ਤਰ੍ਹਾਂ ਦੇਵੀ ਦੇਵਤਿਆਂ ਨੇ ਦੇਖੋ ਆ ਬਚਨਾਂ ਦੇ ਨਾਲ ਬੜੀ ਉਸਤਤੀ ਕੀਤੀ, ਉਸ ਤੋਂ ਬਾਅਦ ਆਪਣੇ ਆਪਣੇ ਲੋਕਾਂ ਨੂੰ ਚੱਲ ਗਏ।
1: ਅਚਰਜ ਭਈ ਹੇਰ
0: ਇਹ ਸੁਪਨਾ ਵੇਖ ਕਰਕੇ ਮਾਤਾ ਜੀ ਇਕਦਮ ਹੜਬੜਾ ਕਰਕੇ ਉੱਠੇ ਹਨ ਤੇ ਪਤਾ ਹੀ ਨੀ ਚੱਲ ਰਿਹਾ ਕਿ ਜਦੋਂ ਅੱਖਾਂ ਖੋਲ ਕੇ ਵੇਖਦੇ ਇੰਜ ਲੱਗਦਾ ਕਿ ਮੈਂ ਪ੍ਰਤੱਖ ਆ ਨਜ਼ਾਰਾ ਵੇਖਿਆ। ਫਿਰ ਇੱਕ ਮਨ ਬੋਲਦਾ ਨਹੀਂ ਜੀ ਆਹ ਸੁਪਨਾ ਹੈ। ਇਸ ਤਰ੍ਹਾਂ ਜਦੋਂ ਜਾਗਰਤ ਹੋਏ ਨਾ ਮਨ ਦੇ ਵਿੱਚ ਸੰਭਰਮ ਹੋ ਗਿਆ। ਸੰਭਰਮ ਉਹ ਅਵਸਥਾ ਨੂੰ ਬੋਲਦੇ ਕਿ ਜਦੋਂ ਪਤਾ ਹੀ ਨਾ ਲੱਗੇ ਕਿ ਭਾਈ ਆ ਸੱਚ ਹੈ ਕਿ ਝੂਠ ਹੈ, ਸੱਚ ਹੈ ਕਿ ਝੂਠ। ਸੱਚ ਝੂਠ ਦੇ ਵਿੱਚ ਨਿਰਣਾ ਪੱਕੀ ਤਰ੍ਹਾਂ ਦੇ ਨਾਲ ਜਦੋਂ ਨਹੀਂ ਹੁੰਦਾ ਉਹਨੂੰ ਸੰਭਰਮ ਬੋਲਦੇ ਹਨ।
1: ਦੇਖਣ ਲੱਗ
0: ਤੇ ਉਹ ਤੋਂ ਬਾਅਦ ਕਿ ਜਦੋਂ ਉੱਠ ਹੀ ਗਏ, ਉੱਠ ਕਰਕੇ ਫਿਰ ਇੱਕ ਮਨ ਬੋਲਦਾ ਕਿ ਇਹ ਚਲੋ ਬਹੁਤ ਵਧੀਆ ਪਿਆਰਾ ਸੁਪਨਾ ਆਇਆ। ਫਿਰ ਦੂਜਾ ਮਨ ਬੋਲਦਾ ਕਿ ਨਹੀਂ ਨਹੀਂ ਇਹ ਸੁਪਨਾ ਥੋੜੀ ਹੋ ਸਕਦਾ, ਮੈਂ ਤਾਂ ਪ੍ਰਤੱਖ ਵੇਖਿਆ, ਇਹ ਕਿਸ ਤਰ੍ਹਾਂ ਹੋ ਸਕਦਾ, ਸੁਪਨਾ ਨਹੀਂ ਇਹ ਹਕੀਕਤ ਹੈ। ਇਸ ਤਰ੍ਹਾਂ ਸੰਭਰਮ ਅਵਸਥਾ ਦੇ ਵਿੱਚ ਮਾਤਾ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਇਰਦ ਗਿਰਦ ਜਦੋਂ ਵੇਖਣਾ ਕੀਤਾ
1: ਤੇ
0: ਕੀ ਤੱਕਦੇ ਹਨ ਸਤਿਗੁਰੂ ਮਹਾਰਾਜ ਜੀ ਜਿੱਥੇ ਵਿਰਾਜਮਾਨ ਅਤੇ ਉਹਦੇ ਆਸ ਪਾਸ ਚੰਦਨ ਦਾ ਛਿੜਕਾ ਕੀਤਾ ਹੋਇਆ
1: ਸੁਗੰਧ
0: ਤੇ ਬਹੁਤ ਚੰਗੀਆਂ ਸੁਗੰਧੀਆਂ ਦੇ ਨਾਲ ਜਿਹੜਾ ਨਾ ਜਿਹੜਾ ਮਹਾਰਾਜ ਜੀ ਦਾ ਬਿਸਤਰਾ ਜਿਹੜਾ ਉਹ ਤਾਂ ਮਹਿਕ ਰਿਹਾ ਹੈ। ਫਿਰ ਪਿਆਰਿਓ ਮਨ ਦੇ ਵਿੱਚ ਸੰਭਰਮ ਪੈਦਾ ਹੋ ਗਿਆ ਕਿ ਮਨ ਵਿੱਚ ਵਿਚਾਰ ਆ ਰਹੀ ਹੈ ਕਿ ਭਾਈ ਚਲੋ ਮੈਂ ਮੰਨਦੀ ਹਾਂ ਕਿ ਆਹ ਸੁਪਨਾ ਸੀ, ਚਲੋ ਮੰਨ ਲਿਆ ਕਿ ਆਹ ਸਾਰਾ ਸੁਪਨਾ, ਕੋਈ ਦੇਵੀ ਦੇਵਤਾ ਨਹੀਂ, ਮੈਂ ਵਧੀਆ ਸੁਪਨਾ ਵੇਖਿਆ। ਲੇਕਿਨ ਸੁਪਨੇ ਦੀ ਗੱਲ ਪ੍ਰਤੱਖ ਥੋੜੀ ਹੋ ਸਕਦੀ ਹੈ। ਸੁਪਨੇ ਦੀ ਗੱਲ ਜਦੋਂ ਸੁਪਨਾ ਟੁੱਟ ਜਾਵੇ ਤਾਂ ਪਿਆਰਿਓ ਸਾਰੇ ਉਹ ਦ੍ਰਿਸ਼ ਜਿਹੜੇ ਖਤਮ ਹੋ ਜਾਂਦੇ ਹਨ, ਨਾਸ਼ ਹੋ ਜਾਂਦੇ। ਮਾਤਾ ਜੀ ਵਿਚਾਰ ਕਰਦੇ ਕਿ ਬੇਸ਼ੱਕ ਉਹ ਦ੍ਰਿਸ਼ ਤਾਂ ਨਾਸ਼ ਹੋ ਗਿਆ, ਸਿੰਘਾਸਨ ਦੇਵੀ ਦੇਵਤੇ ਤਾਂ ਹੁਣ ਨਜ਼ਰ ਨਹੀਂ ਆ ਰਹੇ, ਲੇਕਿਨ ਆਈ ਬਿਸਤਰ ਜਿੱਥੇ ਮੈਂ ਵੀ ਸੁੱਤੀ ਸਾਂ, ਲੇਕਿਨ ਇੱਥੇ ਮੈਂ ਕੋਈ ਚੰਦਨ ਦਾ ਛਿੜਕਾ ਨਹੀਂ ਕੀਤਾ, ਇੱਤਰ ਫੁਲੇਲ ਨਹੀਂ ਪਾਇਆ, ਕਿਉਂਕਿ ਮਾਤਾ ਜੀ ਆਪ ਪਿਆਰਿਓ ਵਿਛਾਉਣਾ ਵਿਛਾ ਕਰਕੇ ਸੁੱਤੇ ਸਨ, ਮਹਾਰਾਜ ਜੀ ਨੂੰ ਨਾਲ ਲੈ ਕਰਕੇ ਸੋਣਾ ਕੀਤਾ ਤੇ ਉਹ ਚਾਦਰੇ ਦੇ ਉੱਤੇ ਸਾਰਾ ਚੰਦਨ ਦਾ ਛਿੜਕਾ, ਇਤਰ ਫੁਲੇਲ ਦਾ ਛਿੜਕਾ, ਸੁਗੰਧੀ ਦੇ ਨਾਲ ਸਾਰਾ ਕਮਰਾ ਮਹਿਕ ਰਿਹਾ, ਇਹ ਕਿਸ ਤਰ੍ਹਾਂ ਹੋ ਸਕਦਾ? ਫਿਰ ਪਿਆਰਿਓ ਗੱਲ ਅੱਧ ਅਧੂਰੀ ਰਹਿ ਗਈ ਕਿ ਉਹ ਸਹੀ ਹੈ ਕਿ ਆਹ ਸਹੀ ਹੈ ਕਰਕੇ ਫਿਰ ਮਨ ਵਿੱਚ ਵਿਚਾਰ ਕਰਦੇ ਕਿ ਭਾਈ ਕਿ ਇਹ ਸੱਚ ਗੱਲ ਹੈ ਕਿ ਸੁਪਨਾ, ਜੇ ਸੁਪਨਾ ਹੁੰਦਾ ਫਿਰ ਇਹ ਚੰਦਨ ਆਦਿਕ ਦਾ ਛਿੜਕਾ ਕਿਹਨੇ ਕੀਤਾ?
1: ਹਿਰਦੈ ਵਿਚਾਰਤ ਆਰਤ
0: ਮਾਤਾ। ਇਸ ਤਰ੍ਹਾਂ ਸਾਧ ਸੰਗਤ ਜੀ ਵਿਚਾਰ ਕਰਦਿਆਂ ਹੀ ਕਰਦਿਆਂ ਦਿਮਾਗ ਦੇ ਉੱਤੇ, ਕਿਉਂਕਿ ਕਈ ਵਾਰੀ ਕੋਈ ਗੱਲ ਦੇ ਉੱਤੇ ਬਹੁਤ ਆਪਾਂ ਵਿਚਾਰ ਕਰਦੇ ਨਾ, ਦਿਮਾਗ ਹੌਲਾ ਬੌੜਾ ਹੋ ਜਾਂਦਾ, ਇੱਕ ਬਾਤ ਦੇ ਉੱਤੇ ਨਿਰਣਾ ਨਹੀਂ ਹੋ ਰਿਹਾ। ਮਨ ਵਿੱਚ ਜਾਣ ਲਿਆ ਕਿ ਭਾਈ ਆਹ ਬੱਚਾ ਜਿਹੜਾ ਨਾ, ਜਿਸ ਤਰ੍ਹਾਂ ਪੰਡਿਤ ਹਰਦਿਆਲ ਜੀ ਨੇ ਕਿਹਾ, ਇਹ ਆਮ ਬੱਚਾ ਨਹੀਂ ਹੈ, ਇਹ ਤਿਰਭਵਨ ਕੋ ਕਰਤਾਰੇ, ਇਹ ਅਵਤਾਰੀ ਪੁਰਸ਼ ਹਨ। ਮਾਤਾ ਜੀ ਨੇ ਵਿਚਾਰ ਕੀਤੀ ਕਿ ਉਹਨਾਂ ਦਾ ਬਚਨ ਇਹ ਜ਼ਰੂਰ ਸੱਚਾ ਹੈ,
1: ਅਵਤਾਰ ਸਤ ਚਿਤ ਜਾਨੀ,
0: ਤੇ ਮਨ ਹੀ ਮਨ ਵਿਚਾਰ ਕਰਦੇ ਕਿ ਇਹ ਸੱਚੇ ਹੀ ਰੱਬ ਦੇ ਵਾਹਿਗੁਰੂ ਜੀ ਦੇ ਅਵਤਾਰ ਹਨ।
1: ਦੋਹਰਾ ਜਿਸ ਕੇ ਪਦ ਅਰਬਿੰਦ ਕੋ ਦਿਵ ਰੂਪ ਬਹੁ ਆਏ,
0: ਤੇ ਇਹ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਮਨਾਉਣ ਦੇ ਲਈ ਦੇਵ ਤੇ ਦਿਵ ਰੂਪ ਦੇ ਵਿੱਚ ਆਏ ਸਨ।
1: ਪਾਚਿਤ ਪ੍ਰੀਤ ਸੋ ਬਾਰ ਬਾਰ ਸਿਰ
0: ਤੇ ਆ ਕਰਕੇ ਬਾਰੰਬਾਰ ਮਹਾਰਾਜ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਡੰਡੌਤ ਵੰਦਨਾ ਕੀਤੀ, ਬਾਰੰਬਾਰ ਸਿਰ ਨਵਾਉਣਾ ਕੀਤਾ।
1: ਚੌਪਈ ਹਾਂ ਹੇਰੇ ਸੁਪਨੇ ਕੀ ਨਿਆਈ,
0: ਤੇ ਮਨ ਵਿੱਚ ਵਿਚਾਰ ਪੈ ਕਰਦੇ ਮਾਤਾ ਜੀ ਮੈਂ ਤਾਂ ਸੁਪਨੇ ਦੇ ਵਾਂਗੂ ਇਹਨੂੰ ਵੇਖਣਾ ਕੀਤਾ,
1: ਚਰਚੋ ਬਿਜਤ
0: ਦਿਸਾ, ਚਲੋ ਠੀਕ ਹੈ ਉਹ ਸੁਪਨਾ, ਲੇਕਿਨ ਚੰਦਨ ਆਦਿਕ ਦਾ ਛਿੜਕਾ ਕਿਹਨੇ ਕਰਨਾ ਕੀਤਾ? ਇਹਦਾ ਮਤਲਬ ਇਹ ਗੱਲ ਜਿਹੜੀ ਹੈ ਸੱਚ ਗੱਲ ਹੈ, ਲੇਕਿਨ ਜਿਸ ਤਰ੍ਹਾਂ ਦੇਵੀ ਦੇਵਤੇ ਆ ਜਿਹੜੇ ਨਾ ਉਹ ਸਮੇਂ ਦੇ ਲਈ ਦ੍ਰਿਸ਼ਮਾਨ ਹੋ ਕੇ ਫਿਰ ਅਦ੍ਰਿਸ਼ ਹੋ ਜਾਂਦੇ, ਬਸ ਇਸ ਤਰ੍ਹਾਂ ਦੀ ਗੱਲ ਹੈ, ਲੇਕਿਨ ਜੋ ਉਹਨਾਂ ਨੇ ਛਿੜਕਾ ਕੀਤਾ ਉਹ ਅੱਜ ਵੀ ਜਿਹੜਾ ਹੈ ਉਹ ਥਾਂ ਮਹਿਕ ਰਹੀ ਹੈ।
1: ਵਿਚਾਰ ਕਰਦਿਓ ਪਰ
0: ਇਸ ਤਰ੍ਹਾਂ ਹੀ ਵਿਚਾਰ ਕਰਦਿਆਂ ਕਰਦਿਆਂ ਮਾਤਾ ਜੀ ਦੀ ਅੱਖ ਲੱਗ ਗਈ, ਵਿਸ਼ਰਾਮ ਦੇ ਵਿੱਚ ਚੱਲ ਗਏ, ਅੰਮ੍ਰਿਤ ਵੇਲਾ ਦਿਨ ਚੜਿਆ, ਜਾਗਰਤ ਹੋਏ,
1: ਮਾਰਤੰਡ ਵਖਿਆ
0: ਜਦੋਂ ਸੂਰਜ ਚੜ ਕਰਕੇ ਆਇਆ,
1: ਜਾਨੀ ਨਾਨਕ ਜੀ ਮਨ ਮਾਤਾ,
0: ਤੇ ਜਾਨੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਾਣ ਗਏ,
1: ਧੰਨ ਦਈ ਤਬ ਮੋਹ।
0: ਦੇਖੋ ਸਤਿਗੁਰੂ ਮਹਾਰਾਜ ਜੀ ਵੀ ਪਿਆਰਿਓ ਆਪਣੇ ਆਪ ਨੂੰ ਲੁਕਾਉਣਾ ਚਾਹੁੰਦੇ ਸਨ, ਤਾਂ ਹੀ ਤਾਂ ਪਿਆਰਿਓ ਗੱਲ ਜਿਹੜੀ ਨਾ, ਕੋਈ ਵੀ ਗੱਲ ਸਿਆਣੇ ਕਹਿੰਦੇ ਨਾ ਸਸਪੈਂਸ ਦੇ ਵਿੱਚ ਬੜਾ ਰਸ ਹੁੰਦਾ ਹੈ, ਕੋਈ ਗੱਲ ਜਿਹੜੀ ਹੈ ਅਖੀਰ ਦੇ ਵਿੱਚ ਪ੍ਰਗਟ ਹੋਵੇ ਤਾਂ ਪਿਆਰਿਓ ਗੱਲ ਦਾ ਮਜ਼ਾ ਹੀ ਕੁਛ ਔਰ ਹੁੰਦਾ। ਪਹਿਲਾਂ ਹੀ ਦੇਖੋ ਇਹ ਇੱਕ ਔਰ ਇੱਕ ਗੱਲ ਹੁੰਦੀ ਹੈ ਕਿ ਜਿਹੜੇ ਵੀ ਅਵਤਾਰੀ ਜਾਂ ਜਿਹੜੇ ਵੀ ਸਤਿਪੁਰਸ਼ ਹੁੰਦੇ ਨਾ, ਉਹਨਾਂ ਦੇ ਰਹਿੰਦਿਆਂ ਪਿਆਰਿਓ ਉਹ ਆਪਣਾ ਕਦੇ ਪ੍ਰਗਟਾਵਾ ਨਹੀਂ ਕਰਦੇ, ਆਮ ਮਨੁੱਖੀ ਲੀਲਾ ਉਹ ਰਚਦੇ। ਜੇ ਉਹਨਾਂ ਨੇ ਇੰਜ ਕੀਤਾ ਤੇ ਸਮਝ ਲਿਓ ਪਿਆਰਿਓ ਸਾਰਾ ਖੇਡ ਹੀ ਖਰਾਬ ਹੋ ਜਾਣਾ, ਫਿਰ ਉਹ ਗੱਲ ਹੀ ਨਹੀਂ ਬਣਨੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਮਾਤਾ ਜੀ ਦੇ ਉੱਤੇ ਮੋਦੀ ਕਨਾਤ ਪਾ ਦਿੱਤੀ, ਜਦੋਂ ਜਾਗਰਤ ਹੋਏ ਨਾ ਮਹਾਰਾਜ ਜੀ ਨੇ ਰੁੱਖਾ ਮੂੰਹ ਕਰਨਾ ਕੀਤਾ। ਤੇ ਦੇਖੋ ਮਾਤਾ ਜੀ ਉਹੀ ਵਿਚਾਰ ਕਰ ਰਹੇ ਕਿ ਭਈ ਗੱਲ ਕੀ ਹੈ, ਦੇਵਤੇ ਆਏ, ਉਹ ਦੇਵਤੇ ਫਿਰ ਨਜ਼ਰ ਨਹੀਂ ਆ ਰਹੇ, ਸਿੰਘਾਸਨ ਨਜ਼ਰ ਨਹੀਂ ਆਇਆ, ਲੇਕਿਨ ਫੁੱਲ ਜਿਹੜੇ ਮੈਨੂੰ ਔਰ ਹੁਣ ਵੀ ਪਏ ਹੋਏ ਹਨ, ਚੰਦਨ ਆਦਿਕ ਵੀ ਉਹਦਾ ਛਿੜਕਾ ਕੀਤਾ ਹੋਇਆ ਨਜ਼ਰ ਆ ਰਿਹਾ, ਇਹ ਮਾਜਰਾ ਕੀ ਹੈ, ਵਿਚਾਰ ਹੀ ਕਰ ਰਹੇ। ਮਹਾਰਾਜ ਜੀ ਨੇ ਦੇਖੋ ਮਾਤਾ ਜੀ ਨੂੰ ਭੁਲਾਉਣ ਦੇ ਲਈ ਬੜੇ ਪਿਆਰ ਦੇ ਨਾਲ ਕਿਹਾ, ਜਦੋਂ ਉੱਠ ਕੇ ਜਾਗਰਤ ਹੋਏ ਕਹਿਣ ਲੱਗੇ ਮਾਂ ਜੀ ਭੁੱਖ ਬਹੁਤ ਲੱਗੀ ਹੈ। ਬਸ ਆਹ ਬਚਨ ਜਦੋਂ ਮਾਤਾ ਜੀ ਨੇ ਸੁਣਿਆ ਨਾ ਪਿਆਰਿਓ ਮਾਵਾਂ ਨੂੰ, ਬਸ ਬੱਚਿਆਂ ਨੇ ਇੰਨਾ ਹੀ ਕਹਿ ਦਿੱਤਾ। ਜਿਹੜੀਆਂ ਮਾਵਾਂ ਬੱਚਿਆਂ ਦੇ ਨਾਲ ਪਿਆਰ ਕਰਦੀਆਂ ਨਾ, ਉਹ ਬੱਚੇ ਜੇ ਕਹਿ ਦੇਣ ਦੀ ਮਾਂ ਭੁੱਖ ਬੜੀ ਲੱਗੀ।

0: ਕਰਕੇ ਦੁੱਧ ਦਹੀਂ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ। ਬਸ ਪਿਆਰੇ ਉਹ ਪ੍ਰਸ਼ਾਦਾ ਪਾਣੀ ਤਿਆਰ ਕਰਨ ਦੇ ਵਿੱਚ ਛਕਾਉਣ ਦੇ ਵਿੱਚ ਮਾਤਾ ਜੀ ਲੱਗ ਗਏ। ਉਹ ਸਾਰੀਆਂ ਰਾਤ ਦੀਆਂ ਗੱਲਾਂ ਜਿਹੜੀਆਂ ਜਿਹੜੇ ਦ੍ਰਿਸ਼ਟਾਂਤ ਆਏ ਉਹ ਸਭ ਗੱਲਾਂ ਵਿਸਰ
1: ਗਈਆਂ। ਸਤਿਗੁਰੂ
0: ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਮਾਤਾ ਜੀ ਤੋਂ ਪ੍ਰਸ਼ਾਦਾ ਪਾਣੀ ਛਕ ਕਰਕੇ ਜਿੱਥੇ ਬਾਲ ਸਖਾਈ ਮਿੱਤਰ ਪਿਆਰੇ ਹਨ ਉਹਨਾਂ ਦੇ ਕੋਲ ਚੱਲ ਗਏ। ਮਾਤਾ ਜੀ ਨੇ ਬਹੁਤ ਸੋਹਣੇ ਗਹਿਣੇ ਮਹਾਰਾਜ ਜੀ ਦੇ ਉੱਤੇ ਪਾਉਣੇ ਕੀਤੇ ਤੇ ਪੈਰ ਦੇ ਵਿੱਚ ਝਾਂਜਰਾਂ ਹਨ, ਲੱਕ ਦੇ ਨਾਲ ਜਿਹੜੀ ਹੈ ਉਹ ਧੜਾਕੀ ਜਿਹੜੀ ਹੈ ਉਹ ਬੰਨੀ ਹੋਈ ਹੈ। ਸਤਿਗੁਰੂ ਮਹਾਰਾਜ ਜਦੋਂ ਖੇਡਾਂ ਖੇਡਦੇ ਨਾ ਪਿਆਰਿਓ, ਉਹ ਝਾਂਜਰਾਂ ਉਹ ਧੜਾਕੀ ਜਿਹੜੀ ਹੈ ਉਹਦੀ ਬਹੁਤ ਸੋਹਣੀ ਚਨਤਕਾਰ ਉੱਠਦੀ ਹੈ। ਛਨ ਛਨ ਛਨ ਛਨ ਦੀ ਆਵਾਜ਼ ਆ ਰਹੀ ਹੈ। ਸਤਿਗੁਰੂ ਮਹਾਰਾਜ ਜੀ ਜਦੋਂ ਭੱਜਦੇ ਨਾ ਤੇ ਉਹ ਸਿਆਣੇ ਬੱਚੇ ਵੀ ਜਿਹੜੇ ਬਹੁਤ ਭਾਗਯਵਾਨ ਬੱਚੇ ਉਹ ਵੀ ਮਹਾਰਾਜ ਜੀ ਦੇ ਅੱਗੇ ਪਿੱਛੇ ਦੌੜਦੇ ਹਨ, ਭੱਜਦੇ ਹਨ। ਜਦੋਂ ਭੱਜਦੇ ਭੱਜਦੇ ਸਤਿਗੁਰੂ ਮਹਾਰਾਜ ਜੀ ਰੋਕ ਜਾਂਦੇ ਤੇ ਸਤਿਗੁਰੂ ਮਹਾਰਾਜ ਨੂੰ ਵੇਖ ਕਰਕੇ ਸਾਰੇ ਬੱਚੇ ਖੜ ਜਾਂਦੇ ਹਨ। ਤੇ ਸਤਿਗੁਰੂ ਮਹਾਰਾਜ ਜੀ ਜਦੋਂ ਇੱਕ ਪਾਸੇ ਹੋ ਕੇ ਬੈਠ ਜਾਂਦੇ ਸਾਰੇ ਬੱਚੇ ਮਹਾਰਾਜ ਜੀ ਦੇ ਇਰਦ ਗਿਰਦ ਜਿਹੜਾ ਹੈ ਆ ਘੇਰਾ ਬਣਾ ਕਰਕੇ ਬੈਠ ਜਾਂਦੇ ਹਨ।
1: ਕਹਾਣੀ
0: ਦੇਖੋ ਪਿਆਰਿਓ ਕਿ ਕਈ ਬੱਚੇ ਕਿੰਨੀ ਜ਼ਿਆਦਾ ਉਹਨਾਂ ਨੂੰ ਸੋਝੀ ਹੁੰਦੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਲ ਅਵਸਥਾ ਹੈ, ਛੋਟੀ ਅਵਸਥਾ ਹੈ, ਲੇਕਿਨ ਪਿਆਰਿਓ ਤਨ ਛੋਟਾ ਹੈ ਲੇਕਿਨ ਉਹ ਅਵਸਥਾ ਤਾਂ ਬੜੀ ਵੱਡੀ ਅਵਸਥਾ ਹੈ ਨਾ, ਅਵਤਾਰੀ ਹਨ, ਉਹ ਜੋਤ ਰੂਪ ਹਨ। ਤੇ ਸਤਿਗੁਰੂ ਮਹਾਰਾਜ ਬਹੁਤ ਸਿੱਖਿਆਦਾਇਕ ਕਹਾਣੀਆਂ ਜਿਹੜੀਆਂ ਉਹ ਬੱਚਿਆਂ ਨੂੰ ਦੱਸਦੇ ਹਨ।
1: ਭਗਤ ਵਿਰਾਗ ਬਿਖੈ ਜੋ ਸਾਨੀ
0: ਤੇ ਜਿਹੜੀਆਂ ਸਾਖੀਆਂ ਜੋ ਸਤਿਗੁਰੂ ਮਹਾਰਾਜ ਜੀ ਉਚਾਰਨ ਕਰਦੇ ਬੱਚਿਆਂ ਨੂੰ ਪਿਆਰਿਓ ਆਪਾਂ ਤੇ ਕਈ ਵਾਰੀ ਪੜਾਉਂਦੇ ਨਾ ਜਿਹੜੀਆਂ ਕਹਾਣੀਆਂ, ਇੱਕ ਰੱਟੀ ਰਟਾਈ ਕਹਾਣੀ ਹੁੰਦੀ ਹੈ ਸਕੂਲਾਂ ਦੇ ਵਿੱਚ, ਆਈ ਤਾਂ ਹੁੰਦਾ ਨਾ ਪਿਆਰਿਓ, ਪਾਠ ਕੀ ਹੁੰਦੇ ਕਹਾਣੀਆਂ ਹੀ ਹੁੰਦੀਆਂ ਤੇ ਪੋਇਮ ਕੀ ਹੁੰਦੀ ਹੈ ਪਿਆਰਿਓ, ਕਵਿਤਾਵਾਂ ਹੁੰਦੀਆਂ, ਕਵਿਤਾ ਦੇ ਪਿੱਛੇ ਵੀ ਤਾਂ ਕਹਾਣੀ ਹੁੰਦੀ ਹੈ। ਆਪਾਂ ਬੱਚਿਆਂ ਨੂੰ ਕਹਾਣੀ ਉਹ ਪੜਾ ਪੜਾ ਕੇ ਰੱਟ ਮਾਰਦੇ ਫਿਰ ਉਹ ਬੱਚਾ ਜਾ ਕਰਕੇ ਕਈ ਸਾਲਾਂ ਤੋਂ ਬਾਅਦ ਜਦੋਂ ਥੋੜ੍ਹਾ ਵੱਡਾ ਹੋ ਜਾਂਦਾ ਫਿਰ ਉਹ ਕਹਾਣੀ ਬੋਲਣ ਦੇ ਵਿੱਚ ਜਿਹੜਾ ਤਿਆਰ ਹੁੰਦਾ, ਲੇਕਿਨ ਛੋਟੀ ਅਵਸਥਾ ਪਿਆਰਿਓ ਕੋਈ ਹਾਲੇ ਸਕੂਲ ਕੋਈ ਪਾਠਸ਼ਾਲਾ ਵਿੱਚ ਨਹੀਂ ਗਏ, ਲੇਕਿਨ ਸਤਿਗੁਰੂ ਮਹਾਰਾਜ ਜੀ ਕਹਾਣੀਆਂ ਸਾਖੀਆਂ ਕਿਹੜੀਆਂ ਸਰਵਣ ਕਰਾ ਰਹੇ ਹਨ, ਭਗਤੀ ਦੀਆਂ ਵੈਰਾਗ ਦੀਆਂ ਜਿਹੜੀਆਂ ਸਾਖੀਆਂ ਸਰਵਣ ਕਰਾ ਰਹੇ ਤੇ ਸਰਵਣ ਮੰਨਣ ਨਿਧਿਆਸਨ ਇਹਦੀਆਂ ਸਾਖੀਆਂ ਜਿਹੜੀਆਂ ਹਨ ਉਹ ਸਤਿਗੁਰੂ ਮਹਾਰਾਜ ਜੀ ਬੱਚਿਆਂ ਨੂੰ ਸਰਵਣ ਕਰਾ ਰਹੇ ਹਨ ਤੇ ਉਹ ਬੱਚੇ ਜਿਹੜੇ ਹਨ ਸ਼ਰੋਤੇ ਬਣ ਗਏ। ਸਤਿਗੁਰੂ ਮਹਾਰਾਜ ਜੀ ਕੋਈ ਉੱਚਾ ਜਿਹੜਾ ਹੈ ਚਬੂਤਰਾ ਆਦਿਕ ਜਾਂ ਉੱਤੇ ਬੈਠ ਜਾ ਕੇ ਬੈਠ ਕਰਕੇ ਸਾਖੀਆਂ ਬੋਲਦੇ ਉਹ ਬੱਚੇ ਵੀ ਸਰਵਣ ਕਰਦੇ। ਫਿਰ ਪਿਆਰਿਓ ਇੱਕ ਸਾਖੀ ਜਦੋਂ ਖਤਮ ਹੋ ਗਈ ਤੇ ਫਿਰ ਹੱਥ ਜੋੜ ਕਰਕੇ ਬੱਚੇ ਬੋਲਦੇ ਨਾਨਕ ਜੀ ਔਰ ਕੋਈ ਦੂਜੀ ਸਾਖੀ ਸਾਨੂੰ ਸਰਵਣ ਕਰਾਓ, ਔਰ ਕੋਈ ਦੂਜਾ ਇਤਿਹਾਸ ਸਾਨੂੰ ਸਰਵਣ ਕਰਾਓ।
1: ਸੁਗੰਧ ਬਦਨ ਅਰਬਿੰਦਾ
0: ਤੇ ਜਿਸ ਤਰ੍ਹਾਂ ਕਿ ਸਤਿਗੁਰੂ ਮਹਾਰਾਜ ਜੀ ਦੇ ਬਚਨ ਜਿਹੜੇ ਹਨ ਇਹ ਸੁਗੰਧੀ ਦੇ ਵੱਤ ਹਨ।
1: ਜੁਗਤ ਯੁਗਤ ਸੁੰਦਰ ਮਕਰੰਦਾ
0: ਤੇ ਇਹਦੇ ਵਿੱਚ ਯੁਗਤੀ ਅਤੇ ਜੁਗਤ ਯੁਗਤੀ ਮੁਕਤੀ ਰੂਪੀ ਤੇ ਜੋ ਮਕਰੰਦ ਰਸ ਹੈ
1: ਬ੍ਰਿੰਦ ਸੰਭਾਈ ਮਲਿੰਦਾ
0: ਤੇ ਜਿਹੜੇ ਬਾਲਕ ਜਿਹੜੇ ਹਨ ਪਿਆਰਿਓ ਉਹ ਜਾਣੋ ਕਿ ਭਵਰੇ ਬਣ ਗਏ। ਤੇ ਕਵੀਰਾਜ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਕਿਹੜਾ ਦ੍ਰਿਸ਼ਟਾਂਤ ਅਲੰਕਾਰ ਦਿੱਤਾ ਹੈ, ਜਿਸ ਤਰ੍ਹਾਂ ਕਿ ਕਮਲ ਦਾ ਫੁੱਲ ਹੁੰਦਾ ਹੈ, ਕਮਲ ਦੇ ਫੁੱਲ ਦੇ ਵਿੱਚੋਂ ਪਿਆਰਿਓ ਮਕਰੰਦ ਰਸ ਨਿਕਲਦਾ ਹੈ, ਪਰਾਗ ਕਣ ਨਿਕਲਦੇ ਹਨ, ਭਵਰੇ ਜਿਹੜੇ ਕੀ ਕਰਦੇ ਹਨ ਉਸ ਕਮਲ ਦੇ ਫੁੱਲ ਦੇ ਉੱਤੇ ਬੈਠ ਕਰਕੇ ਉਹਦਾ ਮਕਰੰਦ ਰਸ ਜਿਹੜਾ ਹੈ ਉਹਦੇ ਪਰਾਗ ਕਣ ਨੂੰ ਜਿਹੜਾ ਹੈ ਉਹ ਗ੍ਰਹਿਣ ਕਰਦੇ ਹਨ, ਉਹਦੇ ਗ੍ਰਾਹੀ ਬਣਦੇ ਹਨ। ਇਸ ਤਰ੍ਹਾਂ ਜਾਣੋ ਕਿ ਇਹ ਬੱਚੇ ਜਿਹੜੇ ਹਨ ਇਹ ਭਵਰੇ ਬਣ ਕਰਕੇ ਆਪਣੇ ਕੰਨਾਂ ਦੇ ਰਾਹੀਂ ਸਤਿਗੁਰੂ ਮਹਾਰਾਜ ਜੀ ਜਿਹੜੇ ਆਪਣੇ ਮੁਖਾਰ ਬਿੰਦ ਤੋਂ ਅੰਮ੍ਰਿਤਮਈ ਸਾਖੀਆਂ

0: ਇਹਨਾਂ ਨੂੰ ਆਪਣੇ ਕੰਨਾਂ ਤੇ ਰਾਹੀਂ ਆਪਣੇ ਹਿਰਦੇ ਵਿੱਚ ਧਾਰਨ ਕਰ ਰਹੇ ਹਨ, ਜਜ਼ਬ ਕਰ ਰਹੇ ਹਨ।
1: ਆਵਤ ਜਾਵਤ ਮਨੁਜ ਕੋ ਸੁਨਤ ਠਾਠ ਹੋਏ
0: ਤੇ ਜਦੋਂ ਇਹ ਬੱਚਿਆਂ ਦੇ ਖੇਡ ਵੇਖ ਕਰਕੇ ਕਈ ਵਾਰੀ ਨਾ ਕਈ ਲੋਕ ਜਿਹੜੇ ਨਾ ਉੱਥੋਂ ਜਿਹੜੇ ਆਉਣ ਜਾਣ ਵਾਲੇ ਉਹ ਵੇਖ ਕਰਕੇ ਖੜ ਜਾਂਦੇ ਕਿ ਕਈ ਵਾਰੀ ਬੱਚੇ ਜਦੋਂ ਇਹੋ ਜਿਹੀਆਂ ਖੇਡਾਂ ਖੇਡਦੇ ਤੇ ਆਪਾਂ ਵੀ ਰੁਕ ਕੇ ਵੇਖਦੇ ਹਾਂ ਕਿ ਖੇਡਾਂ ਕਿਹੋ ਜਿਹੀਆਂ ਖੇਡਦੇ ਹਨ, ਤੇ ਕਈ ਲੋਕ ਜਦੋਂ ਰੁਕ ਕਰਕੇ ਵੇਖਦੇ ਉਹ ਬੜੇ ਤੰਗ ਹੋ ਰਹੇ ਕਿ ਛੋਟਾ ਜਿਹਾ ਬੱਚਾ ਜਿਹੜਾ ਜਿਹਨੂੰ ਹਾਲੇ ਚੰਗੇ ਸਪਸ਼ਟ ਬੋਲ ਬੋਲਣੇ ਨਹੀਂ ਆਉਂਦੇ ਉਹ ਇੰਨੀਆਂ ਗਿਆਨ ਦੀਆਂ ਇੰਨੀਆਂ ਗੂੜੀਆਂ ਗੱਲਾਂ ਕਿਸ ਤਰ੍ਹਾਂ ਕਰ ਰਿਹਾ।
1: ਮਧੁਰੇ ਲਗਹੇ ਕੀਰਤ ਬਦਨ
0: ਤੇ ਉਹ ਕਹਿੰਦੇ ਹਨ ਕਿ ਵੱਡਾ ਵੱਡਾ ਕੋਈ ਧੁਰੰਦਰ ਪੰਡਿਤ ਵਿਦਵਾਨ ਜਿਹੜਾ ਹੈ ਜਿਹਨੇ ਸਾਰੀ ਜ਼ਿੰਦਗੀ ਲਾਈ ਜਿਹੜਾ ਕਈ ਸਾਲ ਦਾ ਜਿਹਦਾ ਬੋਲਣ ਦਾ ਅਭਿਆਸ ਹੋਵੇ ਉਹ ਵੀ ਇੰਨਾ ਵਧੀਆ ਜਿਹੜਾ ਗਿਆਨ ਦੀਆਂ ਗੱਲਾਂ ਨਹੀਂ ਕਰਦਾ, ਲੇਕਿਨ ਆ ਛੋਟਾ ਬਾਲਕ ਨਾਨਕ ਜਿਹੜਾ ਇਹ ਇੰਨੇ ਪਿਆਰੇ ਗਿਆਨ ਦੀਆਂ ਬਾਤਾਂ ਗਿਆਨ ਦੀਆਂ ਗੱਲਾਂ ਕਰ ਰਿਹਾ ਹੈ।
1: ਇਹ ਬਾਲਕ ਕੈਸੇ ਬਚਪਨ
0: ਵੇਖ ਕਰਕੇ ਦੇਖੋ ਉਹ ਲੋਕ ਕੀ ਕਰਦੇ ਛੁੱਪ ਕਰਕੇ ਵੇਖਦੇ ਕਿਉਂਕਿ ਬੱਚੇ ਜਿਹੜੇ ਨਾ ਪਿਆਰੇ ਉਹਨਾਂ ਦੀਆਂ ਖੇਡਾਂ ਜਦੋਂ ਵੇਖਣੀਆਂ ਹੁੰਦੀਆਂ ਨਾ ਤੇ ਉਹਨਾਂ ਨੂੰ ਕੁਛ ਨਹੀਂ ਬੋਲਣਾ, ਥੋੜੇ ਜੇ ਅਣਜਾਣ ਬਣ ਕਰਕੇ ਉਹਨਾਂ ਨੂੰ ਵੇਖੀ ਜਾਓ, ਜੇ ਉਹਨਾਂ ਨੂੰ ਬੋਲੋ ਪੁੱਛੋ ਕਿ ਭਾਈ ਕੀ ਕਰ ਰਹੇ ਹੋ ਕੀ ਕਰਦੇ ਪਏ ਹੋ, ਉਹਨਾਂ ਨੇ ਆਪਣਾ ਖੇਡ ਬੰਦ ਕਰ ਦੇਣਾ ਤੇ ਉਹ ਲੋਕ ਜਿਹੜੇ ਹਨ ਰਾਹਗੀਰ ਜਿਹੜੇ ਆਸੇ ਪਾਸੋਂ ਦੇ ਲੰਘਣ ਵਾਲੇ ਉਹ ਜਦੋਂ ਵੇਖਦੇ ਵੇਖ ਕਰਕੇ ਇੱਕ ਬੰਦਾ ਦੂਜੇ ਨੂੰ ਬੁਲਾਉਂਦਾ, ਮਿੱਤਰਾ ਇੱਥੇ ਆ, ਆ ਵੇਖ ਆ ਕਾਲੂ ਦਾ ਲੜਕਾ ਜਿਹੜਾ ਹੈ ਕਿੰਨੀਆਂ ਗਿਆਨ ਦੀਆਂ ਗੱਲਾਂ ਕਰ ਰਿਹਾ, ਕਿੰਨਾ ਪਿਆਰਾ ਬਚਨ ਬੋਲ ਰਿਹਾ ਹੈ ਤੇ ਕਿਹੋ ਜਿਹੀਆਂ ਸਾਖੀਆਂ ਸਰਵਣ ਕਰਾ ਰਿਹਾ। ਉਹ ਵੀ ਸੁਣ ਕਰਕੇ ਕਹਿੰਦਾ ਕਿ ਭਾਈ ਉਮਰ ਤਾਂ ਬੱਚਿਆਂ ਵਰਗੀ ਹੈ ਲੇਕਿਨ ਇਹਨਾਂ ਦੇ ਬਚਨ ਜਿਹੜੇ ਬੜੇ ਅਮੋਲਕ ਹਨ। ਤੇ ਉਹਨਾਂ ਨੇ ਕਹਿ ਦਿੱਤਾ ਕਿ ਜਿਸ ਤਰ੍ਹਾਂ ਚੰਦਰਮਾ ਦੇ ਵਿੱਚੋਂ ਅੰਮ੍ਰਿਤ ਚੜ੍ਹਦਾ ਇਸ ਤਰ੍ਹਾਂ ਕਾਲੂ ਦੇ ਲੜਕਾ ਜਿਹੜਾ ਭਾਵ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਅੰਮ੍ਰਿਤ ਚੜ ਰਿਹਾ ਹੈ। ਇਸ ਤਰ੍ਹਾਂ ਉਹ ਕਹਿੰਦੇ ਕਿ ਜਿਸ ਤਰ੍ਹਾਂ ਦੇਵਤੇ ਬਚਨ ਕਰਦੇ ਹਨ ਇਸ ਤਰ੍ਹਾਂ ਦੇ ਇਹਨਾਂ ਦੇ ਬੋਲ ਹਨ। ਇਸ ਤਰ੍ਹਾਂ ਮਹਾਰਾਜ ਜੀ ਦੇ ਜਿਹੜੇ ਹਾਣੀ ਜਿਹੜੇ ਹਨ ਨਾਲ ਦੇ ਬਾਲ ਸਖਾਈ ਮਿੱਤਰ ਪਿਆਰੇ ਉਹਨਾਂ ਦੀ ਪ੍ਰੀਤ ਸਤਿਗੁਰੂ ਮਹਾਰਾਜ ਜੀ ਦੇ ਨਾਲ ਬਹੁਤ ਜ਼ਿਆਦੀ ਵੱਧ ਰਹੀ ਹੈ। ਮਹਾਰਾਜ ਜੀ ਦਾ ਸਾਥ ਹੀ ਨਹੀਂ ਛੱਡਦੇ ਹਨ, ਸਦਾ ਸਤਿਗੁਰੂ ਮਹਾਰਾਜ ਜੀ ਦੇ ਨਾਲ ਹੀ ਵਿਚਰਦੇ ਹਨ। ਇਸ ਤਰ੍ਹਾਂ ਫਿਰ ਖੇਡ ਕਰਕੇ ਸ਼ਾਮਾਂ ਦੇ ਵੇਲੇ ਸਤਿਗੁਰੂ ਮਹਾਰਾਜ ਦੀਨਾ ਨਾਥ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਘਰ ਨੂੰ ਆਉਂਦੇ ਹਨ। ਉਹ ਨਾਲ ਦੇ ਹਾਣੀ ਵੀ ਜਿਹੜੇ ਉਹ ਵੀ ਘਰ ਦੇ ਵਿੱਚ ਮਹਾਰਾਜ ਜੀ ਦੇ ਨਾਲ ਨਾਲ ਉਹ ਵੀ ਘਰ ਦੇ ਵਿੱਚ ਆ ਜਾਂਦੇ ਤੇ ਜਦੋਂ ਸਤਿਗੁਰੂ ਮਹਾਰਾਜ ਜੀ ਬਾਹਰ ਨਿਕਲਦੇ ਫਿਰ ਪਿਆਰੇ ਉਹ ਬੱਚੇ ਬਾਹਰ ਚੱਲ ਜਾਂਦੇ ਹਨ। ਇਸ ਤਰ੍ਹਾਂ ਨਿਤਾ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਬਾਲ ਅਵਸਥਾ ਦੇ ਚੋਜ ਕਰ ਰਹੇ ਹਨ। ਇਹ ਬੱਚੇ ਜਿਹੜੇ ਨਾ ਪਿਆਰੇ ਉਹ ਸ਼ੇਮੋਚਿਤ ਦਾ ਮਤਲਬ ਇਹ ਮੁਕਤੀ ਦੇ ਲਾਇਕ ਹੋ ਗਏ, ਇਹਨਾਂ ਮਨ ਦੇ ਵਿੱਚ ਇਹਨਾਂ ਦੀ ਜਿਗਿਆਸਾ ਇੰਨਾ ਜ਼ਿਆਦਾ ਪਿਆਰ ਆ ਗਿਆ
1: ਕਿਤੇ ਜੋ ਦੀਨ ਦਿਆਲਾ
0: ਤੇ ਕਈ ਤਾਂ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪਿਆਰੇ ਉਹ ਮੁਕਤੀ ਦੇ ਲਾਇਕ ਬਣ ਗਏ ਹਨ।
1: ਲੀਲਾ ਬਾਲਕ ਖੇਲ ਕੀ ਸਲੰਕਾਰ ਸਭਿਲਾਸ
0: ਇਸ ਤਰ੍ਹਾਂ ਇਹ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਲ ਲੀਲਾ ਜਿਹੜੀ ਹੈ ਸਲੰਕਾਰ ਅਲੰਕਾਰ ਦੇ ਸਹਿਤ ਸਾ ਬਿਲਾਸ ਜੋ ਸਤਿਗੁਰੂ ਮਹਾਰਾਜ ਜੀ ਨੇ ਚੋਜ ਬਿਲਾਸ ਕਰਨੇ ਕੀਤੇ ਕਵੀ ਰਾਜ ਜੀ ਪਿਆਰੇ ਉਹ ਕਥਾ ਦਾ ਮਹਾਤਮ ਦੱਸਦੇ ਹਨ। ਕਹਿੰਦੇ ਕਿ ਭਾਈ ਜਿਹੜਾ ਗੁਰੂ ਕਾ ਸਿੱਖ ਗੁਰੂ ਕਾ ਪਿਆਰਾ ਜਿਹੜਾ ਹੈ ਭਾਵਨਾ ਵਾਲਾ ਸ਼ਰਧਾ ਵਾਲਾ ਸ਼ਰੋਤਾ ਬਣ ਕਰਕੇ ਪਿਆਰਿਓ ਇਹ ਰਸਾਲ ਕਥਾ ਸਤਿਗੁਰੂ ਮਹਾਰਾਜ ਜੀ ਦੇ ਬਾਲ ਅਵਸਥਾ ਦੀ ਕਥਾ ਨੂੰ ਜਦੋਂ ਆਪਾਂ ਭਾਵਨਾ ਦੇ ਸੰਯੁਕਤ ਹੋ ਕਰਕੇ ਸਰਵਣ ਕਰਦੇ ਹਾਂ ਸੱਚ ਜਾਣੋ ਸਤਿਗੁਰੂ ਮਹਾਰਾਜ ਸਾਰੇ ਸੁੱਖਾਂ ਦੀ ਦਾਤ ਉਹਨਾਂ ਨੂੰ ਦੇ ਦੇਣਗੇ।
1: ਸੁੰਦਰ ਸ੍ਰੀ ਅਰਬਿੰਦ ਬਨੀ ਗੁਰ ਕੀਰਤ ਆਨੰਦ ਬ੍ਰਿਤ ਜਾਈ।
0: ਹੁਣ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਪਿਆਰਿਓ ਅਗਲੇ ਅਧਿਆਇ ਦੀ ਆਰਾਮਤਾ ਦੇ ਵਿੱਚ ਇਹ ਮੰਗਲਾਚਾਰ ਕਰਦੇ ਹਨ। ਉਚਾਰਨ ਕਰਦੇ ਸੁੰਦਰ ਸ਼੍ਰੀ ਅਰਬਿੰਦ ਬਣੀ ਗੁਰ ਕੀਰਤ ਆਨੰਦ ਬ੍ਰਿੰਦ ਜਈ ਕਹਿ ਸਤਿਗੁਰੂ ਮਹਾਰਾਜ ਜੀ ਦੀ ਕਥਾ ਜਿਹੜੀ ਨਾ ਪਿਆਰਿਓ ਇਹ ਸਤਿਗੁਰੂ ਮਹਾਰਾਜ ਜੀ ਦੀ ਕੀਰਤੀ ਬਹੁਤ ਆਨੰਦ ਨੂੰ ਦੇਣ ਵਾਲੀ ਹੈ ਰਸ ਨੂੰ ਦੇਣ ਵਾਲੀ ਹੈ
1: ਮੰਜਲ ਰੂਪ ਮਰਾਲਨ ਉਜਲ ਸਾਰਦ ਸ਼ੋਭਤ ਨਿਤ ਨਈ
0: ਮੰਜਲ ਰੂਪ ਮਰਾਲਨ ਉਜਲ ਇਹਦਾ ਮਤਲਬ ਕਿ ਜਿਸ ਤਰ੍ਹਾਂ ਕਿ ਪਿਆਰਿਓ ਜਿਹੜੇ ਫੁੱਲ ਹੁੰਦੇ ਹਨ ਕਿਹਾ ਜਾਂਦਾ ਕਿ ਦੇਵ ਬ੍ਰਿਖਸ਼ ਜਿਹੜੇ ਹੁੰਦੇ ਤੇ ਉਹ ਬ੍ਰਿਖਸ਼ ਦੇ ਫੁੱਲ ਬਹੁਤ ਬੇਸ਼ਕੀਮਤੀ ਹੁੰਦੇ ਹਨ ਉਹਨਾਂ ਫੁੱਲਾਂ ਦੀ ਬਹੁਤ ਜ਼ਿਆਦਾ ਸ਼ੋਭਾ ਹੁੰਦੀ ਹੈ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦੀ ਕਥਾ ਦੀ ਬਹੁਤ ਜ਼ਿਆਦਾ ਸ਼ੋਭਾ ਬਹੁਤ ਨਿਰਮਲ ਕਥਾ ਹੈ ਮਰਾਲਨ ਉਜਲ ਮਰਾਲ ਜਿਹੜੇ ਨਾ ਪਿਆਰਿਓ ਇਹ ਚਿੱਟੇ ਬਤਖ ਜਿਨ੍ਹਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੂੰ ਸਾਈਬੇਰੀਅਨ ਟਰੱਕ ਆਦਿਕ ਬੜੇ ਪਿਆਰੇ ਪੰਛੀ ਹੁੰਦੇ ਹਨ ਤੇ ਕਦੇ ਆਪ ਜੀ ਦੇਖੋ ਕਿ ਜ਼ਿਆਦਾ ਕਰਕੇ ਇਹਨਾਂ ਪੰਛੀਆਂ ਦਾ ਕਈ ਇਹੋ ਜਿਹੇ ਪੰਛੀ ਜਿਹੜੇ ਹੁੰਦੇ ਨਾ ਪਿਆਰਿਓ ਉੱਤਰੀ ਧਰੂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਬਰਫ ਆਦਿਕ ਪੈਂਦੀ ਹੈ ਤੇ ਉਹਨਾਂ ਇਲਾਕਿਆਂ ਦੇ ਵਿੱਚ ਇਹ ਜ਼ਿਆਦਾ ਕਰਕੇ ਰਹਿੰਦੇ ਹਨ ਤੇ ਜਦੋਂ ਉੱਥੇ ਬਹੁਤ ਉੱਥੇ ਸਰਦ ਦੀ ਜਦੋਂ ਰੁੱਤ ਆ ਜਾਵੇ ਸਰਦੀਆਂ ਦੀ ਜਦੋਂ ਰੁੱਤ ਆ ਜਾਂਦੀ ਹੈ ਝੀਲਾਂ ਜਦੋਂ ਜੰਮਣੀਆਂ ਸ਼ੁਰੂ ਹੋ ਜਾਂਦੀਆਂ ਤੇ ਉਹ ਪੰਖੇਰੂ ਜਿਹੜੇ ਨਾ ਪਿਆਰਿਓ ਮਰਾਲ ਜਿਹੜੇ ਨਾ ਉਹ ਉਡਾਰੀ ਮਾਰ ਕਰਕੇ ਕਈ ਕਈ ਹਜ਼ਾਰ ਕਿਲੋਮੀਟਰ ਦੂਰ ਜਾ ਕਰਕੇ ਕਈ ਇੱਥੇ ਇੰਡੀਆ ਦੇ ਵਿੱਚ ਵੀ ਆਉਂਦੇ ਕਈ ਪਾਕਿਸਤਾਨ ਤੇ ਉਸ ਵੇਲੇ ਜਿੱਥੇ ਵਧੀਆ ਝੀਲਾਂ ਆਦਿਕ ਤੇ ਉਹਨਾਂ ਦਾ ਆਪਣਾ ਸਫ਼ਰ ਹੁੰਦਾ ਹੈ ਕਈ ਕਈ ਹਜ਼ਾਰ ਕਿਲੋਮੀਟਰ ਦੂਰ ਦਾ ਇਹ ਸਫ਼ਰ ਤੈਅ ਕਰਕੇ ਆ ਕਰਕੇ ਫਿਰ ਉਹ ਸਮਾਂ ਜਿਹੜਾ ਹੈ ਇੱਥੇ ਸਰਦ ਦੀ ਰੁੱਤ ਜਦੋਂ ਉਹਨਾਂ ਇਲਾਕਿਆਂ ਵਿੱਚ ਸਰਦ ਪੈਂਦੀ ਉਹ ਬਤੀਤ ਕਰਕੇ ਫਿਰ ਉਹਨਾਂ ਨੂੰ ਸੋਜੀ ਫਿਰ ਉੱਡ ਕੇ ਚੱਲ ਜਾਂਦੇ ਜਦੋਂ ਇਹ ਆਪਣੇ ਸਫ਼ਰ ਦੇ ਉੱਤੇ ਹੁੰਦੇ ਨਾ ਪਿਆਰਿਓ ਕਈ ਵਾਰੀ ਆਪਨੇ ਵੇਖਿਆ ਹੋਵੇਗਾ ਰਾਤ ਦਾ ਸਮਾਂ ਹੁੰਦਾ ਤੇ ਉਹਨਾਂ ਦੀਆਂ ਪੰਛੀਆਂ ਦੀਆਂ ਡਾਰਾਂ ਪਿਆਰਿਓ ਅਸਮਾਨ ਦੇ ਵਿੱਚੋਂ ਲੰਘਦੀਆਂ ਤੇ ਜਦੋਂ ਉਹਨਾਂ ਦੀਆਂ ਡਾਰਾਂ ਜਦੋਂ ਲੰਘਦੀਆਂ ਨਾ ਵੀ ਆਕਾਰ ਦੀਆਂ ਉਹ ਇਹ ਸ਼ੇਪ ਬਣਾ ਕਰਕੇ ਚੱਲਦੀਆਂ ਉਹਨਾਂ ਨੂੰ ਵੇਖ ਕਰਕੇ ਵੀ ਪਿਆਰਿਓ ਮਨ ਬੜਾ ਗਦਗਦ ਹੋ ਜਾਂਦਾ ਉਹਨਾਂ ਦੀ ਸ਼ੋਭਾ ਬੜੀ ਹੁੰਦੀ ਹੈ ਕਵੀ ਰਾਜੀ ਕਹਿੰਦੇ ਜਿਸ ਤਰ੍ਹਾਂ ਮਰਾਲਾਂ ਦੀ ਪੰਕਤੀ ਜਿਹੜੀ ਹੈ ਉਹਨਾਂ ਦੀ ਸ਼ੋਭਾ ਹੁੰਦੀ ਹੈ ਸਰਦ ਰੁੱਤ ਦਾ ਚੰਦਰਮਾ ਜਿਹੜਾ ਉਹਦੀ ਜਿਸ ਤਰ੍ਹਾਂ ਸ਼ੋਭਾ ਹੈ ਇਸ ਤਰ੍ਹਾਂ ਹੀ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਥਾ ਦੀ ਮਹਾਰਾਜ ਜੀ ਦੇ ਜੀਵਨ ਦੀ ਸ਼ੋਭਾ ਹੋ ਰਹੀ ਹੈ
1: ਗ੍ਰਾਹੇ ਗੁਣੀ ਅਲ ਕੰਦਲ
0: ਜਿਹੜੇ ਗੁਣਾਂ ਦੇ ਗ੍ਰਾਹੀ ਜਿਹੜੇ ਹਨ
1: ਸੁਗੰਧ ਕੀ ਚੀਤ ਪਹੀ
0: ਤੇ ਉਹਨਾਂ ਦੇ ਅੰਦਰ ਪਿਆਰਿਓ ਜਿਹੜੇ ਗੁਣਾਂ ਦੇ ਗ੍ਰਾਹੀ ਹੁੰਦੇ ਨਾ ਸੱਚ ਜਾਣੋ ਪਿਆਰਿਓ ਤੇ ਮਹਾਰਾਜ ਨੇ ਇਹੀ ਸਾਨੂੰ ਸਿੱਖਿਆ ਦਿੱਤੀ ਹੈ ਕਿ ਸਾਂਝ ਕਰੀ ਜੈ ਗੁਣਹਾ ਕੇਰੀ ਛੋੜ ਅਵਗਣ ਚੱਲੀਐ ਯਾਦ ਰੱਖੋ ਪਿਆਰਿਓ ਸੰਸਾਰ ਦੇ ਵਿੱਚ ਜਾਂ ਹਰ ਕਿਸੇ ਦੇ ਵਿੱਚ ਹਰ ਕੋਈ ਸ਼ੈ ਦੇ ਵਿੱਚ ਗੁਣ ਵੀ ਹੁੰਦੇ ਤੇ ਔਗੁਣ ਵੀ ਹੁੰਦੇ ਹਨ ਲੇਕਿਨ ਇਹ ਬੰਦੇ ਦੇ ਉੱਤੇ ਡਿਪੈਂਡ ਕਰਦਾ ਜੇ ਬੰਦਾ ਗੁਣਾਂ ਦਾ ਗ੍ਰਾਹੀ ਹੈ ਤੇ ਉਹਨੇ ਪਿਆਰਿਓ ਗੁਣਾਂ ਦੀ ਸਾਂਝ ਕਰਨੀ ਹੁੰਦੀ ਹੈ ਉਹ ਗੁਣ ਨੂੰ ਲੈ ਕਰਕੇ ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲਈ ਜਾ ਉਹ ਗੁਣਾਂ ਦਾ ਗ੍ਰਾਹੀ ਬਣ ਕੇ ਪਿਆਰਿਓ ਉਹ ਗੁਣ ਲੈ ਕਰਕੇ ਸਾਰ ਤੱਤ ਲੈ ਕੇ ਚੱਲ ਜਾਂਦਾ ਲੇਕਿਨ ਜਿਹੜੇ ਗੁਣਾਂ ਦੇ ਗ੍ਰਾਹੀ ਨਹੀਂ ਹੁੰਦੇ ਨਾ ਉਹ ਨਿੰਦਕ ਬਣ ਜਾਂਦੇ ਹਨ ਉਹ ਨਿੰਦਕ ਬਣ ਕਰਕੇ ਉਹਨਾਂ ਦਾ ਕੰਮ ਕੁਛ ਨਹੀਂ ਹੁੰਦਾ ਨਿੰਦਿਆ ਹੀ ਕਰੀ ਜਾਣਾ ਯਾਦ ਰੱਖੋ ਕੋਈ ਵੀ ਨਿੰਦਕ ਬੰਦੇ ਨੇ ਅੱਜ ਤੱਕ ਦੀ ਇਹ ਆ ਸਾਰੀ ਜਿਹੜੀ ਹੈ ਭਾਵ ਕਿ ਜਦੋਂ ਤੋਂ ਸੰਸਾਰ ਸ਼ੁਰੂ ਹੋਇਆ ਨਿੰਦਕ ਬੰਦੇ ਨੇ ਅੱਜ ਤੱਕ ਸਿਆਣੇ ਕਹਿੰਦੇ ਹਨ ਉਹਨੇ ਕਿਹਦਾ ਭਲਾ ਨਹੀਂ ਕੀਤਾ ਉਹਦਾ ਕੰਮ ਹੀ ਨਹੀਂ ਹੁੰਦਾ ਭਲਾ ਕਰਨਾ ਹਾਂ ਕਿੱਥੇ ਕੋਈ ਚੰਗਾ ਕੰਮ ਹੋਤਾ ਭਾਂਜੀ ਪਾਉਣ ਦੇ ਲਈ ਉਹ ਜ਼ਰੂਰ ਪਹੁੰਚ ਜਾਂਦੇ ਹਨ ਸੋ ਇਸ ਤਰ੍ਹਾਂ ਕਵੀ ਰਾਜ ਜੀ ਕਹਿੰਦੇ ਕਿ ਭਾਈ ਆ ਕਥਾ ਇਹਦੇ ਵਿੱਚੋਂ ਰਸ ਦਾ ਜਿਹੜਾ ਹੈ ਉਹ ਤੁਸੀਂ ਰਸ ਦੇ ਗ੍ਰਾਹੀ ਬਣੋ ਗੁਣਾਂ ਦੇ ਗ੍ਰਾਹੀ ਬਣੋ ਔਗੁਣਾਂ ਨੂੰ ਛੱਡ ਕੇ ਜਾਓ
1: ਤਹਾਂ ਕਰ ਜੋਰ ਨਿਹੋਰਤ ਮਾਨਸ ਮੇਰੇ ਮੋਹ ਥਿਰਈ
0: ਤੇ ਹੱਥ ਜੋੜ ਕਰਕੇ ਕਵੀ ਰਾਜ ਜੀ ਬੇਨਤੀ ਕਰਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਕਿਰਪਾ ਕਰੋ ਕਿਰਪਾ ਕਰਕੇ ਮੇਰੇ ਹਿਰਦੇ ਵਿੱਚ ਵਸ ਕਰਕੇ ਇਹ ਸਾਰੀ ਰਸਾਲ ਕਥਾ ਨੂੰ ਆਪ ਜੀ ਸੰਪੂਰਨ ਕਰਨਾ ਕਰੋ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣਾ ਜੀ ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ कि आउण वाली एक तारीख नूं धन साहिब श्री गुरु गोबिंद सिंह साहिब जी महाराज जी का पंचमी वाला दिहाड़ा जिहड़ा तख्त साहिब जी दे विच मनाया जाएगा। इस निमित्त तख्त साहिब जी की मर्यादा मुताबक शक्करपारे का प्रसाद वरताया जाता। जिन्हां ने यह प्रसाद प्राप्त करना है वह प्यारे लिखारी काउंटर से जा करके परचियां प्राप्त करके वह यह प्रसाद प्राप्त कर सकते हैं जी। वाहिगुरु जी।

ਸਿੰਘ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀਆਂ ਕੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰ

ਧਨ ਸੋ ਕਾਗਦ ਕਲਮ ਧਨ ਧਨ ਪਾਂਡਾ ਧਨ ਮਾਸ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ।

ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਵਿਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਾ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹਿਤ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸੱਚ

ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ ਨਾ।

ਦਾਸ ਰਹਾਉ। ਹਰ ਜਿਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਿਖਿਆ ਲਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ,

ਹਰ ਜੀਉ ਪਰਿਆ ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਿਜਕ ਆ ਗਏ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ।

ਨਾਨਕ ਤਿੰਨ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ

ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਾਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਉਰ ਕਰ ਕਾਟ ਦਿਓ ਅਸਧਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਹੋ ਉਵਾਰੇ ਕਬਿਓ ਬਾਛ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਛਿਤ ਕੀ ਇੱਛਾ ਤਉ ਚਿਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭੈਰਨ ਕਹੁ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਦੁਜ ਜਿਉਂ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਪਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੀ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪ ਨੀ ਬੂਝ ਉਚਾਰੇ ਤੁਮ ਸਭ ਹੀ ਤੇ

ਲਹੁ ਉਬਾਰੀ ਸਰਬ ਠੌਰ ਮੋਹ ਹੋ ਸੁਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਦੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਦ ਫਲ ਪਾਵੇ ਸੋਈ ਦੁਖ ਨਤ ਸਹਿਬਿਆ ਪਤ।

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਸ ਜਾਨ ਕਰ ਦਸ ਪਰ ਕੀ ਜੈ ਕਿਰਪਾ ਅਪਾਰ, ਆਪ ਹਾਥ ਦੈ ਰੱਖ ਮੋਹਿ ਮਨ ਕ੍ਰਮ, ਬਚਨ ਵਿਚਾਰ ਚੌਪਈ ਮਨ ਅਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇਨਸੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਬ੍ਰਹਮ ਸੋ ਕਹਾ, ਸੋ ਕਹਿ ਜਗ ਮਾਹੇ। ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਿੰਦੁਈ ਏਕ ਹੈ, ਬਿਵਿਚਾਰ ਕਿਛੁ ਨਾਹੇ। ਜਲ ਤੇ ਉਪਜ ਤਰੰਗ, ਜਿਉ ਜਲ ਹੀ ਬਿਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ, ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸੁਰ ਨਾਏ। ਪੰਥ ਚਲੈ ਤਬ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ।

ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੈ ਜੇ ਕੋ ਹੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮਕੇ ਦੂਤ ਨਾਏ ਤੇਰੇ ਛੱਡ ਜਾਹੇ। ਭਉ ਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਇ ਨ ਜਾਏ ਜੇ ਆਵੈ ਤੁਧ ਆਏ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜਿਹਵਾਂ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ

ਸਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸੱਚਿਆਰਿਓ।

ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿ ਤਿਰਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦਾਰ ਮੇਲੇ ਵੱਲੋ ਜੀ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੀ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਵੱਲੋ ਜੀ, ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲ ਬੋਲੋ ਜੀ, ਭਗੌਣ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਬੋਲੋ ਜੀ, ਸਰਬ ਸਮੁਖ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜੁਗਤ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ

ਪੇਰ ਪ੍ਰਿੰਕਲ ਜਾਵੇ ਦੋਹਰਾ ਐਸੇ ਚਨ ਪਤਾ ਤੇ ਜਿਉਂ ਪ੍ਰਿਯ ਪ੍ਰਤਾਪ ਤਿੰਨੋ ਕੋ ਜੈ ਜੈ ਕਰੇ ਰਹਿ ਨਾਮ ਸਜਾ ਦੋਹਰਾ ਸਕਲ ਦਵਾਰ ਕੋ ਛਾੜ ਕੇ ਹਰ ਦਵਾਰ ਦਵਾਰ ਬਹਿਨੇ ਵੇਖ ਜਾ ਸੋ ਬਿੰਦਾਸ ਦਵਾਰ ਦੋਹਰਾ ਰਾਜ ਕਰੇ ਦਾ ਖਾਲਸਾ ਕਰੇ ਨ ਕੋਈ ਪਾਰ ਹੁਸਨ ਨੇ ਮਚੇ ਸਨ ਜੋ ਹੋਏ ਮੁੰਡੇ ਸਭਾ ਮੇਰੇ ਸ਼ਿਕਰ ਕੋਡਾ ਪਾਸਾ ਰਟਕਾ ਬਾਜਾ ਫਤੇ ਕਾਨੇ ਤਨ ਕਰਤਾਰ ਚਤਰ ਚੱਕਰਵਰਤੀ ਜਤ ਚੱਕਰ ਉਤੇ ਸਵੇਂ ਬਹੁ ਸੁਨ ਸਰਦਾਸ ਜੁਗਤੇ ਦੁਕਾਨ ਪਣਾ ਸਿਰੇ ਆਲਮ ਸਰੂਪੇ ਸਾਂਗ ਸੰਗਿਆ ਭੰਗਾ ਬਿਗੁਤੇ ਦੇਤੇ ਕੋ ਫਤਿਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵਿੱਚ ਸਾਹ ਦਰਬਾਰ ਵਿੱਚ ਦਰਬਾਰਾ ਸਚਖੰਡ ਸਿੰਘ ਨਾਰਾ ਲਕਸ਼ਮੀ ਪ੍ਰੀਤ ਮੇਰੇ ਦਰਬਾਰਾ ਸਰਦੇ ਤੇ ਨਮਸਕਾਰਾ ਦੁਹਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੁਨਰ ਅਵਤਾਰ ਜਗਨ ਜੋਤ ਬਿਰਾਜ ਜਸੀ ਆਪ ਚੰਦਰਾ ਪਾਰ।

ਤੇਗਾ ਗਾਲੀ ਬਾਬਾ ਭੁਲਾ ਸਿੰਘ ਜੀ ਨਹੀਂ ਸਿੰਘ ਜੀ ਦਾ।

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ, ਪ੍ਰਸ਼ਾਦਾ ਸ਼ਾਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

Thank you.

ਸਰ ਸਰ ਜਨਰਲ ਨੂੰ ਸੋਚੇ ਪਰਤ ਨਾ ਦੀ ਮਾਰਾ।

ਸਾਰੇ ਵਿੱਚ ਜੋ ਸਾਰੇ ਵਿੱਚ ਜੋ ਇੱਕ ਓੰਕਾਰ ਸਰਵ ਸਰਵ ਪ੍ਰਸਾਦ ਸਾਹਿਬ ਮਹਾਂ ਸਾਹਿਬ ਮਹਾਂ ਚੌਥਾ ਕਾਰਜ ਚੌਥਾ ਸਤਿ ਕਾਰਜ ਸੰਤ ਰਤਨ ਰਤਨ